0: 08007 ਤੇ ਕਾਲ ਕਰੋ। ਖਾਲਸਾ ਕਲੈਕਸ਼ਨ ਦਾ ਪਤਾ ਨੋਟ ਕਰੋ, ਸੈਕੰਡ ਫਲੋਰ, ਯੂਨਿਟ ਨੰਬਰ 3210, 4310, 104 ਐਵੀਨਿਊ, ਨਾਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-44-44
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ।
3: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ, ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬੀ ਰੇਡੀਓ ਕੈਲਗਰੀ 102.7 FM 'ਤੇ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਰ ਹਫ਼ਤਾ 5 ਦਿਨ ਪ੍ਰਸਾਰਿਤ ਹੁੰਦਾ ਹੈ। ਪ੍ਰੋਗਰਾਮ ਦਾ ਪ੍ਰਸਾਰਣ ਸਮਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਕੈਲਗਰੀ ਸਮੇਂ ਅਨੁਸਾਰ ਸ਼ਾਮ ਦੇ 6 ਵਜੇ ਤੋਂ 8 ਵਜੇ ਤੱਕ ਅਤੇ ਭਾਰਤੀ ਸਮੇਂ ਅਨੁਸਾਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਮੰਗਲਵਾਰ ਤੋਂ ਲੈ ਕੇ ਸ਼ਨਿਚਰਵਾਰ ਤੱਕ ਸਵੇਰ ਦੇ 5:30 ਤੋਂ 7:30 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ। ਆਓ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇਸ ਦਾ ਆਗਾਜ਼ ਕਰਦੇ ਹਾਂ ਇਸ ਇਲਾਹੀ ਸੰਦੇਸ਼ ਦੇ ਨਾਲ।

0: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ, ਬਿਜ਼ਨਸ ਜਾਂ IT ਪ੍ਰੋਗਰਾਮਸ ਦੀ ਜਾਣਕਾਰੀ ਲੈਣ ਲਈ ਕਾਲ ਕਰੋ 403-719-4300, 403-719-4300। ਹੋਰ ਜਾਣਕਾਰੀ ਲਈ ਸਾਡੀ ਵੈਬਸਾਈਟ abmcollege.com ਤੇ ਵਿਜ਼ਿਟ ਕਰੋ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3630 Avenue, ਨਾਰਥ ਈਸਟ ਕੈਲਗਰੀ।
0: ਪੰਜਾਬੀ ਰੇਡੀਓ 102.7 FM ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਤੇ ਜੋ ਵੀ ਵਿਚਾਰ ਪੇਸ਼ ਕੀਤੇ ਜਾਂਦੇ ਨੇ ਉਹ ਉਹਨਾਂ ਵਿਦਵਾਨਾਂ ਦੇ ਆਪਣੇ ਵਿਚਾਰ ਨੇ। ਰੇਡੀਓ ਅਦਾਰਾ 102.7 FM ਇਹਨਾਂ ਦੇ ਨਾਲ ਸਹਿਮਤ ਹੋਵੇ ਇਹ ਲਾਜ਼ਮੀ ਨਹੀਂ।
3: ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਸਰਵਣ ਕਰ ਰਹੇ ਸੀ ਗੁਰਬਾਣੀ ਦੇ ਸੰਦਰਭ ਵਿੱਚ ਮਨ, ਬੁੱਧੀ, ਆਤਮਾ ਤੇ ਚੇਤਨਾ। ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਸਰਵਣ ਕਰ ਰਹੇ ਸੀ ਗੁਰਬਾਣੀ ਦੇ ਸੰਦਰਭ ਵਿੱਚ ਮਨ, ਬੁੱਧੀ, ਆਤਮਾ ਤੇ ਚੇਤਨਾ। ਇਹ ਪਿਛਲੇ ਹਫ਼ਤੇ ਆਪਾਂ ਇਸ ਤੇ ਵਿਚਾਰ ਕੀਤਾ ਸੀ ਤੇ ਇਸ ਸੰਬੰਧ ਦੇ ਵਿੱਚ ਆਪਾਂ ਇਹਨਾਂ ਵੱਖ ਵੱਖ ਵਸਤਾਂ ਨੂੰ ਜਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਗੁਰ ਵਿਗਿਆਨਕ ਆਧਾਰ ਵੀ, ਸਮਾਜਿਕ ਆਧਾਰ ਵੀ ਤੇ ਗੁਰਮਤ ਦੇ ਅਨੁਸਾਰ ਇਹਨਾਂ ਦੀ ਹੋਂਦ ਕੀ ਹੈ। ਕਿਉਂਕਿ ਮਨ, ਬੁੱਧ, ਆਤਮਾ ਤੇ ਚੇਤਨਾ ਇੱਕ ਕੰਪਲੈਕਸ, ਕਿਉਂਕਿ ਆਮ ਤੌਰ ਤੇ ਆਤਮਾ ਨੂੰ ਜਦੋਂ ਜ਼ਿਕਰ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ ਜਿਸ ਦਾ ਉਰਦੂ ਭਾਸ਼ਾ ਦੇ ਵਿੱਚ ਜਾਂ ਅਰਬੀ ਭਾਸ਼ਾ ਦੇ ਵਿੱਚ ਜਾਂ ਇਸਲਾਮਿਕ ਦਰਸ਼ਨ ਦੇ ਨਾਲ ਰੂਹ ਦਾ ਜਿਹੜਾ ਕੰਸੈਪਟ ਹੈ, ਅੰਗਰੇਜ਼ੀ ਦੇ ਵਿੱਚ ਸਪਿਰਿਟ ਜਾਂ ਸੋਲ, ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਮਤਲਬ ਇਸ ਤਰ੍ਹਾਂ ਦੇ ਨਾਵਾਂ ਨਾਲ ਇਸ ਨੂੰ, ਇਸ ਸੰਕਲਪ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ। ਪਰ ਵਾਸਤਵਿਕਤਾ ਵਿੱਚ, ਕਿਉਂਕਿ ਜਿਸ ਵਰਡ ਦੀ, ਜਿਸ ਸੰਕਲਪ ਦੀ ਜਿਸ ਸ਼ਬਦਾਵਲੀ ਦਾ ਓਰੀਜਨ ਹੋਂਦ ਜਿਸ ਇਲਾਕੇ ਨਾਲ ਉੱਥੇ ਦੇ ਵਿਸ਼ਵਾਸਾਂ ਨਾਲ ਜੁੜੀ ਹੁੰਦੀ ਹੈ, ਉਸ ਦਾ ਜਿਹੜਾ ਰੂਪ ਸਰੂਪ ਹੁੰਦਾ ਹੈ ਉਸ ਤਰ੍ਹਾਂ ਦਾ ਹੁੰਦਾ ਹੈ। ਗੌਰ ਨਾਲ ਦਾਰਸ਼ਨਿਕ ਤੌਰ ਤੇ ਫਿਲਸੋਫਿਕਲੀ ਜੇ ਇਸ ਨੂੰ ਸਟੱਡੀ ਕਰੀਏ ਤਾਂ ਇਹਨਾਂ ਦੇ ਵਿੱਚ ਕਾਫੀ ਵਖਰੇਵੇਂ ਜਿਹੜੇ ਆ ਉਹ ਨਜ਼ਰ ਆ ਸਕਦੇ ਨੇ। ਰੂਹ ਤੇ ਆਤਮਾ ਦੀ ਅੰਡਰਸਟੈਂਡਿੰਗ ਇੱਕ ਨਹੀਂ ਹੋ ਸਕਦੀ ਕਿਉਂਕਿ ਜਿਹੜੇ ਸਾਮੀ ਧਰਮ ਨੇ, ਇਬਰਾਹਿਮਿਕ ਧਰਮ ਕਹਿ ਦਈਏ ਜਾਂ ਜਿਹੜੇ ਕਿਤਾਬੀਆ ਧਰਮ ਨੇ ਗੁਰਮਤਿ ਦੇ ਅਨੁਸਾਰ ਵੇਦ ਕਤੇਬ, ਕਤੇਬਾਂ ਦੇ ਵਿੱਚ ਰੂਹ ਜਿਸ ਨੂੰ ਅਸੀਂ ਟਰਾਂਸਲੇਸ਼ਨ ਆਤਮਾ ਵੀ ਕਰ ਸਕਦੇ ਹਾਂ, ਇੱਕ ਸਰੀਰ ਨਾਲੋਂ ਵੱਖਰੀ ਚੀਜ਼ ਹੈ ਜਿਸ ਵਿੱਚ ਉਹਨਾਂ ਦਾ ਮਤ ਹੈ ਕਿ ਇਹ ਅਕਾਲ ਪੁਰਖ ਨੇ ਮਰਨ ਤੋਂ ਬਾਅਦ ਕਬਜ਼ਾ ਕਰਕੇ ਰੱਖੀ ਹੈ। ਜਿਹੜੇ ਸਹੀ ਮਾਇਨੇ 'ਚ ਕੁਰਾਨ ਦੀ ਫਿਲਾਸਫੀ ਨੂੰ ਪੜ੍ਹੀਏ ਤੇ ਆਪਣੇ ਕੋਲ ਰੱਖੀਏ ਤੇ ਕਿਆਮਤ ਦੇ ਦਿਨ ਸਰੀਰਾਂ ਨੂੰ ਮੁੜ ਜ਼ਿੰਦਾ ਕਰਕੇ ਰੂਹਾਂ ਦੇ ਉਹਦੇ ਵਿੱਚ ਪਾ ਕੇ ਤੇ ਫਿਰ ਰੋਜ਼ੇ ਹਸ਼ਰ ਉਹਨਾਂ ਦਾ ਹਿਸਾਬ ਹੋਏ। ਇਸ ਤਰ੍ਹਾਂ ਦਾ ਕਨਸੈਪਟ ਹੈ। ਪਾਓ ਰੂਹ ਤੇ ਆਤਮਾ, ਇੱਧਰ ਆਤਮਾ ਦਾ ਕਨਸੈਪਟ ਹੈ ਕਿ ਜੇ ਕੋਈ ਕਹੇ ਆਤਮਾ ਸਰੀਰ ਕੀ ਹੈ, ਆਮ ਤੌਰ ਤੇ ਆਤਮਾ ਤੇ ਚੇਤਨਾ ਦੇ ਵਿੱਚ ਇੱਕ ਫਰਕ, ਇੱਕ ਭੁਲੇਖਾ ਵਿਚਾਰ ਰਲਗੜ ਹੋ ਜਾਂਦੇ ਆ। ਇੱਕ ਸਵਾਲ ਪੈਦਾ ਹੁੰਦਾ ਜੇ ਮਨੁੱਖ ਸਿਰਫ ਇੱਕ, ਯਾਨੀ ਕਿ ਭਾਰਤ ਦੇ ਵਿੱਚ ਜਿਹੜੇ ਭਿੰਨ ਭਿੰਨ ਦਰਸ਼ਨ ਹੋਏ ਨੇ, ਨੌ ਤਰ੍ਹਾਂ ਦੀਆਂ ਵਿਚਾਰਧਾਰਾ ਨੇ ਪੁਰਾਤਨ, ਇੱਕ ਤੇ ਛੇ ਸਿੱਖ ਸਕੂਲ ਆਫ ਥਾਟ ਨੇ ਜਿਹਨਾਂ ਨੂੰ ਗੁਰਮਤਿ ਨੇ ਖੱਟ ਦਰਸ਼ਨ ਕਿਹਾ, ਉਸ ਤੋਂ ਇਲਾਵਾ ਬੌਧ ਧਰਮ ਹੈ, ਜੈਨ ਧਰਮ ਹੈ, ਜਾਂ ਇੱਕ ਦਰਸ਼ਨ ਉਹਨਾਂ ਦੇ ਵਿੱਚ ਹੀ ਇੱਕ ਚਾਰ ਵਾਕ ਭਾਰਤੀ ਦਰਸ਼ਨ ਨੇ, ਉਹਨਾਂ ਦਾ ਜਿਹੜਾ ਬਿਲਕੁਲ ਯਾਨੀ ਕਿ ਉਹ ਆਤਮਾ ਦੀ ਹੋਂਦ ਨੂੰ ਮੰਨਦੇ ਹੀ ਨਹੀਂ, ਉਹ ਇਹ ਸਾਰਾ ਕੁਛ ਜੋ ਹੈ ਜਿਸ ਨੂੰ ਆਤਮਾ ਕਿਹਾ ਵੀ ਜਾਏ ਤੇ ਉਹ ਕਹਿੰਦੇ ਆ ਕਿ ਬਈ ਜਿਹੜਾ ਸਰੀਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਇਹ ਗਤੀਵਿਧੀਆਂ ਹੀ ਜਿਹੜੀਆਂ ਨੇ ਇਹ ਚੇਤਨਾ ਚੇਤਨ ਕਿਰਿਆਵਾਂ ਹਨ ਅਤੇ ਇਹੀ ਚੇਤਨ ਕਿਰਿਆਵਾਂ, ਇਹੀ ਇੱਕ ਅਮਲ ਜਿਹੜਾ ਹੈ ਇਹ ਆਪਣੇ ਆਪ ਦੇ ਵਿੱਚ ਹੀ ਆਤਮਾ ਬਣ ਜਾਂਦਾ ਕਿਉਂਕਿ ਉਹ ਕਹਿੰਦੇ ਸਰੀਰ ਦੇ ਅੰਦਰ ਕੁਝ ਕਿਰਿਆਵਾਂ ਇਸ ਤਰ੍ਹਾਂ ਹੁੰਦੀਆਂ ਹਨ ਕਿ ਚੇਤਨਾ ਜਾਂ ਸੋਚ ਆਪਣੇ ਆਪ ਪੈਦਾ ਹੁੰਦੀ ਹੈ, ਇਹ ਉਹਨਾਂ ਦਾ ਵਿਚਾਰ ਹੈ। ਪਰ ਬੌਧ ਦਾ ਵਿਚਾਰ ਕੀ ਹੈ, ਬੌਧ ਧਰਮ ਦਾ ਮਹਾਤਮਾ ਬੌਧ ਕਹਿੰਦੇ ਨੇ ਕਿ ਕੋਈ ਆਤਮਾ ਨਹੀਂ ਹੁੰਦੀ। ਪ੍ਰਭੂ ਜੀ ਇਹ ਵੀ ਕਹਿ ਰਹੇ ਹਨ ਕਿ ਕੋਈ ਆਤਮਾ ਨਹੀਂ ਹੈ, ਪਰ ਉਸ ਉਹ ਕਹਿ ਰਹੇ ਹਨ ਕਿ ਚੇਤਨਾ ਇੱਕ ਨਦੀ ਵਾਂਗ ਹੈ, ਚੇਤਨਾ ਦੀ ਹੋਂਦ ਨੂੰ ਵੀ, ਕਿਉਂ ਕਿ ਇੱਕ ਇੱਕ ਪ੍ਰਵਾਹ ਹੈ, ਉਸੇ ਤਰ੍ਹਾਂ ਆਪਣੇ ਆਪ ਸਰੀਰ ਚ ਉਪਜਦੀ ਹੈ ਵਿਚਾਰਾਂ ਦਾ ਇੱਕ ਪ੍ਰਵਾਹ, ਜਿੰਨਾ ਚਿਰ ਜੀਵਨ ਕਾਇਮ ਹੈ ਚੱਲਦਾ ਰਹਿੰਦਾ ਹੈ, ਤੇ ਇਸੇ ਤਰ੍ਹਾਂ ਹੀ ਹੈ ਕਿ ਜਿਸ ਤਰ੍ਹਾਂ 100 ਸਾਲ ਤੱਕ ਅਸੀਂ ਇੱਕ ਜਨਰੇਸ਼ਨ ਜਿਹੜੀ ਆ ਆਲਮੋਸਟ ਹਰ ਇੱਕ ਵਿਅਕਤੀ ਲਈ ਸੰਸਾਰ ਤੋਂ ਚਲਾ ਜਾਂਦਾ ਹੈ, ਪਰ ਇਹ ਪ੍ਰਵਾਹ ਜਿਹੜਾ ਹੈ ਚੱਲਦਾ ਰਹਿੰਦਾ ਹੈ, ਉਹੋ ਜਿਹੇ ਵਿਚਾਰ ਜਿਹੜੇ ਉਹ ਚੱਲਦੇ ਰਹਿੰਦੇ ਆ, ਸਮਾਜ ਚੱਲਦਾ ਰਹਿੰਦਾ ਹੈ। ਸੋ ਉਹਨਾਂ ਦੇ ਹਿਸਾਬ ਨਾਲ ਚੇਤਨਾ ਦਾ ਇਸ ਤਰ੍ਹਾਂ ਦਾ ਇੱਕ ਵਗਦੀ ਨਦੀ ਵਾਂਗ ਹੀ ਉਹ ਚੇਤਨਾ ਨੂੰ ਸਮਝਦੇ ਆ। ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ, ਇਹ ਇੱਕ ਹੋਰ ਜਿਹੜੀ ਜਿਹੜਾ ਆਪਾਂ ਕਹਿ ਸਕਦੇ ਹਾਂ ਉਹਨਾਂ ਤੋਂ ਵੱਖਰਾ ਜਿਹੜਾ ਜੈਨ ਮਤ ਦਾ ਕਨਸੈਪਟ ਹੈ। ਉਹ ਕਹਿੰਦੇ ਆ ਕਿ ਆਤਮਾ ਹੈ ਅਤੇ ਬਹੁਤ ਸਾਰੀਆਂ ਆਤਮਾਵਾਂ ਵੀ ਹੋ ਸਕਦੀਆਂ, ਸਾਡੇ ਸਾਰਿਆਂ ਕੋਲ ਨਾਰਮਲੀ ਇੱਕ ਆਤਮਾ ਹੈ, ਤੇ ਇਹ ਸਧਾਰਨ ਹੈ, ਇੱਕ ਤੋਂ ਵੱਧ ਵੀ ਹੋ ਸਕਦੀਆਂ। ਵੈਸੇ ਜੀ ਅੱਜ ਕੱਲ ਦੇ ਜ਼ਮਾਨੇ ਵਿੱਚ ਅਸੀਂ ਇਨਸਾਨ ਦੇ ਮਲਟੀਪੋਲਰ ਬਾਇਪੋਲਰ ਬਿਹੇਵੀਅਰ ਜਿਹੜਾ ਹੈ ਉਸ ਨੂੰ ਵੀ ਅਗਰ ਆਪਾਂ ਚੇਤਨਾ ਤੇ ਆਤਮਾ ਨੂੰ ਉਸ ਤਰ੍ਹਾਂ ਦਾ ਸਮਝੀਏ ਤੇ ਉਸ ਤਰ੍ਹਾਂ ਦੀ ਜਿਹੜੇ ਉਦਾਹਰਣਾਂ ਜਿਹੜੀਆਂ ਨੇ ਮਿਲ ਜਾਂਦੀਆਂ ਨੇ, ਆਪਾਂ ਉਸ ਪਾਸੇ ਨਹੀਂ ਜਾਣਾ। ਹੁਣ ਚੇਤਨਾ ਦਾ ਅਰਥ ਹੈ ਕਿ ਉਹ ਗੁਣ ਜਿਸ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਸੋਚ ਸਕਦੇ ਹਾਂ, ਸਮਝ ਸਕਦੇ ਹਾਂ, ਇਸ ਨੂੰ ਹੀ ਚੇਤਨਾ ਕਿਹਾ ਜਾਂਦਾ। ਤੇ ਇਹ ਚੇਤਨਾ ਆਤਮਾ ਦੇ ਅੰਦਰ ਕਿੱਥੇ ਹੈ ਇਹ ਵੀ ਇੱਕ ਬਹਿਸ ਦਾ ਮੁੱਦਾ ਹੈ, ਪਰ ਬੇਸਿਕਲੀ ਚੇਤਨਾ ਦਾ ਸੰਬੰਧ ਦਿਮਾਗ ਨਾਲ ਹੈ। ਜਦੋਂ ਅਸੀਂ ਇਹ ਦੇਖਦੇ ਹਾਂ ਨਾ ਕਿ ਅਸੀਂ ਸੋਚ, ਕਿਉਂਕਿ ਚੇਤਨਾ ਸੋਚ ਨਾਲ ਜੁੜੀ ਹੋਈ ਹੈ ਤੇ ਜਿਹੜੀ ਸੋਚ ਹੈ, ਸਾਡੇ ਸਰੀਰ ਚ ਸੋਚਦਾ ਕੌਣ ਹੈ? ਹੱਥ ਪੈਰ ਤਾਂ ਨਹੀਂ ਨਾ ਸੋਚਦੇ, ਕਿਸੇ ਹੋਰ ਨੂੰ ਪਛਾਣਦਾ ਕੌਣ ਹੈ? ਪਛਾਣ ਕੀ ਕਹਾਉਂਦੀ ਹੈ? ਯਾਦਾਸ਼ ਪਛਾਣ ਅਤੇ ਸੋਚ ਕੌਣ ਕਰਦਾ ਹੈ? ਇਹ ਸਾਰਾ ਕੁਝ ਦਿਮਾਗ ਦੇ ਲੈਵਲ ਤੇ ਹੈ। ਤਰਕ ਕੌਣ ਕਰਦਾ ਹੈ ਜਦੋਂ ਬਹਿਸ ਕਰਦੇ ਹਾਂ? ਵਿਸ਼ਲੇਸ਼ਣ ਕੌਣ ਕਰਦਾ ਹੈ? ਇਹ ਸਾਰੀਆਂ ਚੇਤਨ ਗਤੀਵਿਧੀਆਂ ਜਿਹੜੀਆਂ ਹਨ ਇਹ ਚੇਤਨ ਕਿਰਿਆਵਾਂ ਹਨ। ਜਿਸ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਹੱਥ ਤੇ ਪੈਰ ਸੋਚ ਨਹੀਂ ਸਕਦੇ, ਇਸੇ ਤਰ੍ਹਾਂ ਸਾਡਾ ਨੱਕ ਜਿਹੜਾ ਹੈ ਉਹ ਸੋਚ ਨਹੀਂ ਸਕਦਾ, ਸਾਡਾ ਮੂੰਹ ਜਿਹੜਾ ਹੈ ਸੋਚ ਨਹੀਂ ਸਕਦਾ। ਸੋਚਣ ਦਾ ਵੀ ਕੰਮ ਜਿਹੜਾ ਹੈ ਉਹ ਬ੍ਰੇਨ ਦੇ ਅੰਦਰ ਹੈ। ਅਜੋਕੇ ਸਮੇਂ ਦੇ ਵਿੱਚ ਅਗਰ ਪੂਰੇ ਨੂੰ ਨਹੀਂ ਵੀ ਸਮਝਿਆ ਜਾ ਸਕਿਆ, ਪਰ ਅੱਜ ਵੀ ਜਦੋਂ ਸਾਡੀਆਂ ਭਾਵਨਾਵਾਂ ਅਭਿਵਿਅਕਤ ਹੁੰਦੀਆਂ ਨੇ ਤਾਂ ਇਹ ਜ਼ਰੂਰ ਦੇਖਿਆ ਜਾ ਸਕਦਾ ਹੈ ਕਿ ਸਾਡੇ ਬ੍ਰੇਨ ਦਾ, ਸਾਡੇ ਦਿਮਾਗ ਦਾ ਕਿਹੜਾ ਭਾਗ ਜਿਹੜਾ ਹੈ ਉਤਸੁਕਤ ਹੁੰਦਾ, ਉਹਦੇ ਵਿੱਚ ਹਰਕਤ ਹੁੰਦੀ ਹੈ। ਸੋ ਸਰੀਰ ਦੇ ਅੰਦਰ ਦੀਆਂ ਕਿਰਿਆਵਾਂ ਦਾ ਆਪਾਂ ਜ਼ਿਕਰ ਕਰ ਰਹੇ ਸੀ ਤੇ ਆਪਾਂ ਇਹ ਵੀ ਜ਼ਿਕਰ ਕੀਤਾ ਕਿ ਬੁੱਧ ਜੀ ਨੇ ਕਿਹਾ ਕਿ ਬਈ ਆਤਮਾ, ਉਹਨਾਂ ਦੇ ਹਿਸਾਬ ਨਾਲ ਆਤਮਾ ਦੀਆਂ ਚੇਤਨਾ ਨੂੰ ਹੀ ਸਾਰਾ ਕੁਝ ਕਹਿ ਰਿਹਾ। ਪਰ ਜਿਸ ਤਰ੍ਹਾਂ ਕਿ ਜੈਨ ਵਿਸ਼ਵਾਸ ਕਰਦੇ ਆ ਕਿ ਆਤਮਾ ਹੈਗੀ ਆ, ਇਸੇ ਤਰ੍ਹਾਂ ਇੱਕ ਤੋਂ ਵੱਧ ਆਤਮਾਵਾਂ ਦਾ ਵੀ ਜ਼ਿਕਰ ਕਰਦੇ ਨੇ। ਸੋ ਆਤਮਾ ਤੇ ਚੇਤਨਾ ਇੱਕ ਚੀਜ਼ ਹਨ। ਆਤਮਾ ਵੀ ਆਤਮਾ ਤੇ ਚੇਤਨਾ ਦਾ ਜਿਹੜਾ ਰਿਲੇਸ਼ਨ ਹੈ ਇਸ ਨੂੰ ਵੀ ਤਿੰਨ ਭਾਗਾਂ ਚ ਦੇਖਿਆ ਜਾਂਦਾ ਹੈ। ਇੱਕ ਤਾਂ ਇਹ ਹੋ ਗਿਆ ਕਿ ਕੁਛ ਲੋਕ ਇਹ ਕਹਿੰਦੇ ਵੀ ਆਤਮਾ ਤੇ ਚੇਤਨਾ ਇੱਕੋ ਚੀਜ਼ ਹੈ, ਦੂਜਾ ਹੈ ਕਿ ਨਹੀਂ ਚੇਤਨਾ ਆਤਮਾ ਦੇ ਵਿੱਚ ਹੈ, ਤੇ ਤੀਸਰਾ ਇਹ ਹੈ ਕਿ ਨਹੀਂ ਚੇਤਨਾ ਅਲੱਗ ਹੈ ਆਤਮਾ ਅਲੱਗ ਹੈ, ਵੱਖ ਵੱਖ। ਸੋ ਹੁਣ ਇਹ ਜਿਹੜੇ ਵਿਚਾਰ ਨੇ, ਕਿਉਂਕਿ ਜਦੋਂ ਚੇਤਨਾ ਦੇ ਲੈਵਲ ਤੇ ਗੱਲ ਕਰਦੇ ਹਾਂ ਇਸ ਦੇ ਵਿੱਚ ਵੀ ਕਾਫੀ ਸੰਭਾਵਨਾਵਾਂ ਨੇ, ਗਿਆਨ ਜਿਹੜਾ ਹੈ ਸਾਡਾ ਉਹ ਚੇਤਨਾ ਨਾਲ ਹੀ ਜੁੜਿਆ ਹੋਇਆ, ਕਿਉਂਕਿ ਜਿਹੜੇ ਦੂਜੇ ਦਰਸ਼ਨ ਨੇ, ਨਿਆਏ ਦਰਸ਼ਨ ਨੇ, ਵਿਸ਼ੇਸ਼ ਦਰਸ਼ਨ ਨੇ ਭਾਰਤੀ ਫਿਲੋਸਫੀ ਦੇ ਵਿੱਚ, ਉਹ ਕਹਿੰਦੇ ਵੀ ਆਤਮਾ ਤੇ ਮੌਜੂਦ ਹੈ ਪਰ ਚੇਤਨਾ ਇਸ ਵਿੱਚ ਮੌਜੂਦ ਨਹੀਂ ਹੈ, ਉਹ ਇਹਨਾਂ ਨੂੰ ਵੱਖ ਮੰਨਦੇ ਆ। ਤੇ ਉਹ ਆਤਮਾ ਇਹ ਕਹਿੰਦੇ ਆ ਕਿ ਜਿਸ ਕੋਲ ਬਹੁਤ ਸਾਰੀਆਂ ਸ਼ਕਤੀਆਂ ਨੇ, ਅਨੰਤ ਸ਼ਕਤੀ ਹੈ, ਅਨੰਤ ਗਿਆਨ ਹੈ, ਅਨੰਤ ਆਨੰਦ ਹੈ, ਤਿੰਨੋਂ ਚੀਜ਼ਾਂ। ਜਿਸ ਤਰ੍ਹਾਂ ਕਿ ਰੱਬ ਦੇ ਗੁਣਾਂ ਨੂੰ ਜਦੋਂ ਅਸੀਂ ਕਹਿੰਦੇ ਹਾਂ ਓਮਨੀ ਪ੍ਰੈਜੈਂਟ, ਓਮਨੀ ਸੈਂਟ, ਓਮਨੀ ਪੋਟੈਂਟ, ਇਹੀ ਆਤਮਾ ਦੀ ਅਵਸਥਾ ਦਾ ਜ਼ਿਕਰ ਜਦੋਂ ਕਰਦੇ ਆ ਤੇ ਇਸ ਲੈਵਲ ਤੇ ਲੈ ਜਾਂਦੇ ਆ। ਕਈ ਲੋਕਾਂ ਨੇ ਇਸ ਵਿਸ਼ੇ ਨੂੰ ਆਪਾਂ ਬਾਅਦ ਵਿੱਚ ਕਰ ਲੈਂਦੇ ਹਾਂ ਕਿ ਕਈ ਵਿਗਿਆਨੀਆਂ ਨੇ ਵੀ ਆਤਮਾ ਦੇ ਉਸ ਕੰਸੈਪਟ ਨੂੰ, ਕਿਉਂਕਿ ਸੂਖਸ਼ਮ ਤੇ ਸਥੂਲ ਦੀ ਗੱਲ ਆਤਮਾ ਹੋਵੇ, ਚੇਤਨਾ ਹੋਵੇ, ਸਾਡੇ ਵਿਸ਼ਵਾਸ ਹੋਣ, ਸਾਡਾ ਗੁੱਸਾ ਹੋਵੇ, ਭਾਵਨਾਵਾਂ ਹੋਣ, ਇਹ ਜਿਹੜੀਆਂ ਚੀਜ਼ਾਂ ਨੇ ਇਹ ਪੰਜ ਤੱਤਾਂ 'ਚ ਤੇ ਆਉਂਦੀਆਂ ਨੇ, ਯਾਨੀ ਕਿ ਸਥੂਲ ਮੈਟਰ ਨਹੀਂ ਆ। ਤੇ ਇਸ ਕਰਕੇ ਇਸ ਨੂੰ ਯਾਨੀ ਕਿ ਸਰੀਰ ਦੇ ਅੰਦਰ ਹੈ ਤੇ ਸਰੀਰ ਚੋਂ ਨਿਕਲ ਗਈ, ਤੇ ਕਈ ਲੋਕਾਂ ਨੇ ਇਹ ਵੀ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵੀ ਆਤਮਾ ਦਾ ਵਜ਼ਨ ਕਿੰਨਾ। ਇੱਕ ਥਿਉਰੀ ਸੂਡੋ ਸਾਇੰਸਿਸ ਦੇ ਵਿੱਚ 21 ਗ੍ਰਾਮ ਦੀ ਥਿਉਰੀ ਹੈ, ਮੈਨੂੰ ਉਸ ਇਹ ਬਹੁਤ ਪ੍ਰਚਲਿਤ ਹੈ, ਬਹੁਤ ਸਾਰੀਆਂ ਬੁੱਕਸ ਵਿੱਚ ਇਹਦਾ ਜ਼ਿਕਰ ਹੈ, ਪਰ ਪ੍ਰੈਕਟੀਕਲੀ ਇਹ ਚੀਜ਼ ਹੋ ਨਹੀਂ ਸਕਦੀ ਕਿ ਕੋਈ ਵਿਅਕਤੀ ਕਿਤੇ ਮਰਨ ਵਾਲਾ ਹੋਵੇ ਉਸਨੂੰ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਜਾਏ, ਪਹਿਲਾਂ ਤੋਲਿਆ ਜਾਏ, ਫਿਰ ਮਰਨ ਤੋਂ ਬਾਅਦ ਤੋਲਿਆ ਜਾਏ, ਫਿਰ 21 ਗ੍ਰਾਮ ਦਾ ਫਰਕ ਨਜ਼ਰ ਆਵੇ। ਇਸ ਤਰ੍ਹਾਂ ਦਾ ਜਾਨਵਰਾਂ ਨਾਲ ਤਾਂ ਕੀਤਾ ਜਾ ਸਕਦਾ ਹੈ, ਪਰ ਇਨਸਾਨ ਦੇ ਨਾਲ ਇਸ ਤਰ੍ਹਾਂ ਦਾ ਕੋਈ ਐਕਸਪੈਰੀਮੈਂਟ ਮੁਮਕਿਨ ਨਹੀਂ ਹੈ। ਤੇ ਜੇ ਚਲੋ ਕੀਤਾ ਵੀ ਹੋਵੇ, ਜਿਸ ਤਰ੍ਹਾਂ ਇੱਕ ਸਾਡੇ ਭਾਈ ਸਾਹਿਬ ਜਦੋਂ ਇੱਕ ਚਰਚਾ ਚੱਲਦੀ ਸੀ ਕਿ ਪ੍ਰਸ਼ਾਦ ਦਾ ਜਿਹੜਾ ਅਸੀਂ ਭੋਗ ਲਾਉਂਦੇ ਹਾਂ, ਇਹ ਭੋਗ ਜਿਹੜਾ ਹੈ ਇਹ ਗੁਰੂ ਸਾਹਿਬ ਪ੍ਰਸ਼ਾਦ ਲੈਂਦੇ ਆ ਆਪਣਾ ਹਿੱਸਾ, ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਅਰਦਾਸ, ਉਹ ਕਹਿੰਦੇ ਆ ਜੀ ਤੁਸੀਂ ਪਹਿਲਾਂ ਉਸ ਨੂੰ ਤੋਲ ਕੇ ਰੱਖੋ, ਫਿਰ ਅਰਦਾਸ ਕਰਨ ਤੋਂ ਬਾਅਦ ਫਿਰ ਤੋਲੋ, ਦੇਖੋ ਭਾਰ ਘੱਟ ਜਾਏਗਾ, ਜਾਂ ਪਹਿਲਾਂ ਤੁਸੀਂ ਸਮੱਗਰੀ ਤੋਲੀ ਹੁੰਦੀ ਆ, ਬਾਅਦ ਵਿੱਚ ਤੁਸੀਂ ਤੋਲ ਲਓ, ਭਾਰ ਘੱਟ ਜਾਏਗਾ। ਉਹ ਭਾਰ ਜਿਹੜਾ ਹੈ, ਕਿਉਂਕਿ ਜਿਹੜਾ ਵੇਟ ਹੈ ਉਹਦੇ ਵਿੱਚ ਮੋਇਸਚਰ ਹੈ, ਉਹਦੇ ਵਿੱਚ ਪਾਣੀ ਹੈ, ਉਹ ਇਵਾਪਰੇਟ ਹੁੰਦਾ ਸਮੇਂ ਦੇ ਨਾਲ ਨਾਲ। ਇਸੇ ਤਰ੍ਹਾਂ ਹੀ ਇੱਕ ਜ਼ਿੰਦਾ ਸਰੀਰ, ਤੇ ਜਦੋਂ ਸਰੀਰ ਦੀ ਡੈਥ ਹੋ ਜਾਂਦੀ ਹੈ, ਵਜ਼ਨ ਤਾਂ ਹੋਰ ਬਹੁਤ ਜ਼ਿਆਦਾ ਫਰਕ ਪੈਣਾ ਚਾਹੀਦਾ, ਕਿਉਂਕਿ ਜਿਹੜਾ ਬਾਡੀ ਦੇ ਅੰਦਰ ਮੋਇਸਚਰ ਹੈ, ਖਾਸ ਤੌਰ ਤੇ ਖੂਨ ਜਿਹੜਾ ਉਹ ਕਾਗਲੇਟ ਹੋਣਾ ਸ਼ੁਰੂ ਹੁੰਦਾ ਹੈ, ਉਹ ਤਰਲ ਹੈ, ਤੇ ਉਹਦੇ ਜਿਹੜਾ ਸਬਸਟੈਂਸ ਹੈ ਪਾਣੀ ਵਾਲਾ, ਉਸਨੇ ਤੇ ਇਵਾਪਰੇਟ ਹੋ ਜਾਣਾ, ਬਾਡੀ ਨੇ ਡਰਾਈ ਹੋਣਾ ਸ਼ੁਰੂ ਹੋ ਜਾਣਾ, ਵਜ਼ਨ ਤੇ ਘਟਣਾ ਹੀ ਹੈ। ਦੂਸਰਾ ਅਧਿਆਤਮਕ ਤੌਰ ਤੇ ਜਿਸ ਨੂੰ, ਜੇ ਆਤਮਾ ਨੂੰ ਜਾਂ ਰੂਹ ਨੂੰ ਅਗਰ ਸਮਝਿਆ ਜਾਏ, ਕਿਉਂਕਿ ਉਹ ਮੈਟਰ ਦਾ ਹਿੱਸਾ ਨਹੀਂ, ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਅਕਾਲ ਪੁਰਖ ਬਾਰੇ ਕਹਿੰਦੇ ਹਾਂ, ਰੂਪ ਨਾ ਰੇਖ ਨਾ ਰੰਗ ਕਿਚ ਤ੍ਰੈ ਗੁਣ ਦੇ ਪ੍ਰਾਪਿਨ ਇਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਉਹ ਇਸ ਵਿੱਚ ਨਹੀਂ ਆਉਂਦਾ, ਖਿਆਲ ਨੇ। ਕਦੀ ਕੋਈ ਕਹਿੰਦਾ ਹੈ ਕਿ ਵੀ ਉਸਦਾ ਕੋਈ ਸਾਈਜ਼ ਹੈ, ਉਸਦਾ ਕੋਈ ਵਜ਼ਨ ਹੈ, ਕੋਈ ਕਹਿੰਦਾ ਹੈ ਕਿ ਬਈ ਮੈਨੂੰ ਨਾ ਅੱਜ 2 ਕਿਲੋ ਦੀ ਸੋਚ ਆਈ, ਮੈਨੂੰ 3 ਕਿਲੋ ਦਾ ਅਹਿਸਾਸ ਹੋਇਆ, ਮੈਂ 5 ਕਿਲੋ ਦਾ ਗਿਆਨ ਪ੍ਰਾਪਤ ਕੀਤਾ, ਇਹਦਾ ਕੋਈ ਵਜ਼ਨ ਨਹੀਂ ਹੁੰਦਾ, ਨਾ ਗ੍ਰਾਮਾਂ ਚ ਹੁੰਦਾ, ਕਿਉਂਕਿ ਇਹ ਸੂਕਸ਼ਮ ਹੈ, ਸਥੂਲ ਨਹੀਂ ਹੈ। ਜੜ ਤੇ ਚੇਤਨ ਦੇ ਵਿੱਚ ਵੀ ਇਹੀ ਫਰਕ ਹੈ। ਇਸੇ ਤਰ੍ਹਾਂ ਭਾਰਤੀ ਦਰਸ਼ਨ ਦੇ ਵਿੱਚ ਵੀ ਇਹ ਬਹਿਸਾਂ ਚੱਲਦੀਆਂ ਰਹੀਆਂ, ਜਿਵੇਂ ਜਿਹੜਾ ਜੈਨ ਦਰਸ਼ਨ ਹੈ, ਉਹਨਾਂ ਨੇ ਕਹਿ ਦਿੱਤਾ ਜੀ ਆਤਮਾ ਦਾ ਸਾਇਜ਼ ਜਿਹੜਾ ਉਹ ਸਰੀਰ ਦੇ ਮੁਤਾਬਕ ਹੈ, ਤੇ ਕਿੰਤੂ ਇਹ ਹੋਇਆ ਕਿ ਫਿਰ ਬੱਚੇ ਦਾ ਸਰੀਰ ਤੇ ਬੱਚੇ ਦਾ ਜਿਹੜੀ ਆਤਮਾ ਉਹ ਛੋਟੀ ਹੈ ਵੱਡੇ ਦੀ, ਚਲੋ ਉਸਨੂੰ ਮੰਨਿਆ ਵੀ ਜਾ ਸਕਦਾ ਹੈ ਉਹਦਾ ਜਿਵੇਂ ਜਿਵੇਂ ਸਰੀਰਕ ਵਿਕਾਸ ਹੋਏਗਾ, ਪਰ ਉਹ ਕਹਿੰਦਾ ਵੀ ਇੱਕ ਬੱਚਾ ਮੋਟਾ ਹੈ ਉਹ ਜ਼ਿਆਦਾ ਖਾਂਦਾ ਹੈ ਕਿ ਉਹਦੀ ਆਤਮਾ ਵੱਡੀ ਹੋਏਗੀ ਤੇ ਦੂਜੇ ਦੀ ਛੋਟੀ ਹੋਏਗੀ, ਇਹ ਦਲੀਲ ਜਿਹੜੀ ਆ ਇਹ ਬਣਦੀ ਨਹੀਂ। ਫਿਰ ਉਹਨਾਂ ਨੇ ਕਹਿਤਾ ਜੀ ਆਤਮਾ ਇੱਕ ਹੋਰ ਇਸਨੇ ਕਿ ਇਹ ਹੈ ਤੇ ਉਸ ਤਰ੍ਹਾਂ ਹੀ ਆ, ਪਰ ਇਸ ਦਾ ਜਿਹੜਾ ਪਸਾਰਾ ਹੈ ਉਹ ਰੋਸ਼ਨੀ ਵਾਂਗੂ ਹੈ, ਦੀਵਾ ਛੋਟਾ ਜਿਹਾ ਹੁੰਦਾ ਹੈ, ਉਹਦੀ ਲਾਟ ਛੋਟੀ ਜਿਹੀ ਹੁੰਦੀ ਹੈ, ਪਰ ਰੋਸ਼ਨੀ ਬਹੁਤ ਜ਼ਿਆਦਾ ਪਸਾਰਦੀ ਹੈ। ਇਸ ਤਰ੍ਹਾਂ ਦੇ ਦੀਆਂ ਉਦਾਹਰਣਾਂ ਵੀ ਦਿੱਤੀਆਂ ਗਈਆਂ, ਪੱਛਮ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਕਨਸੈਪਟ ਰਿਹਾ, ਤੇ ਫਿਰ ਕਿਸੇ ਨੇ ਕਿਹਾ ਨਹੀਂ ਜੀ ਖਾਸਕਰ ਦਰਸ਼ਨ ਪੱਛਮੀ ਦਰਸ਼ਨ ਡੇਕਾਰ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਕਹਿ ਦਿੱਤਾ ਜੀ ਜਿਹੜਾ ਪੀਨੀਅਲ ਗਲੈਂਡ ਹੈ ਉਸ ਦੇ ਵਿੱਚ ਆਤਮਾ ਬਸਦੀ ਹੈ ਤੇ ਉਸ ਦਾ ਜਿਹੜਾ ਸਾਇਜ਼ ਹੈ ਉਹ ਤਾਂ ਇੱਕ ਨੁਕਤੇ ਜਿੰਨਾ ਸਾਇਜ਼ ਹੈ ਪਰ ਜਦੋਂ ਮਾਡਰਨ ਤਾਂ ਇਹ ਠੀਕ ਆ ਕਿ ਉਹ ਸਾਡੀਆਂ ਸੋਚਣਾਵਾਂ ਭਾਵਨਾਵਾਂ ਨੂੰ ਜੋੜਦਾ ਹੈ ਉਹਦੇ ਨਾਲ ਪਰ ਉਹਦੇ ਚ ਕਿਤੇ ਕਿਸੇ ਨੇ ਆਤਮਾ ਦੇਖੀ ਨਹੀਂ ਆਈ ਤੱਕ ਸੋ ਹੋ ਸਕਦਾ ਹੈ ਕਿਸੇ ਜ਼ਮਾਨੇ ਕੋਈ ਦੇਖ ਲਏ ਪਰ ਅਸੀਂ ਜਿਸ ਚੀਜ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਅਸੀਂ ਗੁਰਮਤ ਤੇ ਨੁਕਤੇ ਨਿਗਾਹ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਗੁਰਦੁਆ ਗੁਰਬਾਣੀ ਦੇ ਵਿੱਚ ਵੀ ਆਤਮਾ ਤੇ ਪਰਮਾਤਮਾ ਆਤਮਾ ਦਾ ਜ਼ਿਕਰ ਤੇ ਆਇਆ ਹੈ ਆਤਮ ਸ਼ਬਦ ਜਿਹੜਾ ਹੈ ਉਹ ਸੈਲਫ ਵਾਸਤੇ ਆ ਗਿਆ ਆਪੇ ਵਾਸਤੇ ਆਤਮ ਜਿਣੈ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ ਜਿਸਨੇ ਆਪਣੇ ਸੋਲ ਨੂੰ ਸੈਲਫ ਸੋਲ ਨੂੰ ਔਨ ਸੋਲ ਨੂੰ ਜਿਸਨੇ ਆਪਣੇ ਆਪ ਨੂੰ ਜਿਸਨੇ ਸਮਝ ਲਿਆ ਉਸਨੇ ਸਾਰੇ ਕਿਸੇ ਨੂੰ ਵਸ ਕਰ ਲਿਆ ਮਨ ਜੀਤੇ ਜਗ ਜੀਤੇ ਖੈਰ ਮਨ ਦਾ ਕੰਸੈਪਟ ਮਨ ਨੂੰ ਵੀ ਕਾਫੀ ਇਹਦੇ ਚ ਆਪਾਂ ਆਤਮਾ ਤੇ ਪਰਮਾਤਮਾ ਦੀ ਗੱਲ ਕਰਦੇ ਹਾਂ ਉਂਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਸ਼ਬਦ ਨਹੀਂ ਆ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਪਰਮਾਤਮ ਸ਼ਬਦ ਵੀ ਹੈਗਾ ਪਰਾਤਮ ਸ਼ਬਦ ਵੀ ਹੈਗਾ ਔਰ ਬੜੇ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਸ਼ਬਦ ਆਤਮ ਰਾਮ ਦੋ ਸ਼ਬਦਾਂ ਦਾ ਕੰਬੀਨੇਸ਼ਨ ਆ ਉਹ ਅਕਾਲ ਪੁਰਖ ਵਾਸਤੇ ਸੁਪਰੀਮ ਸੋਲ ਦੇ ਤੌਰ ਤੇ ਜਿਸ ਤਰ੍ਹਾਂ ਆਤਮਾ ਤੇ ਪਰਮਾਤਮਾ ਪਰਮਾਤਮਾ ਸ਼ਬਦ ਨੂੰ ਉਹੀ ਐਕਸਪਲੇਨ ਕਰਦਾ ਹੈ ਸੁਪਰੀਮ ਸੋਲ ਯਾਨੀ ਆਤਮ ਰਾਮ ਜਿਸ ਤਰ੍ਹਾਂ ਆਤਮ ਨੂੰ ਜਾਂ ਆਤਮਾ ਨੂੰ ਔਨ ਸੋਲ ਨੂੰ ਪਰਸਨਲ ਸੋਲ ਨੂੰ ਰਿਪ੍ਰੈਜੈਂਟ ਕਰਦਾ ਹੈ ਉਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਹੁਣ ਇਹ ਜਿਹੜਾ ਹੈ ਇਸ ਤੇ ਆਪਾਂ ਬਾਣੀ ਚ ਆਉਂਦਾ ਹੈ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ ਮੰਮੇ ਨੂੰ ਔਂਕੜ ਲੱਗਿਆ ਹੋਇਆ ਹੈ ਪਾਓ ਪਰਮਾਤਮਾ ਦੀ ਹੀ ਪਰਮ ਆਤਮਾ ਦੀ ਸੁਪਰੀਮ ਸੋਲ ਦੀ ਗੱਲ ਹੈ ਕਿ ਜਿਸ ਨੇ whosoever has understood his own soul he can understand he can comprehend supreme soul ਉਸ ਤਰ੍ਹਾਂ ਗੁਰਮਤਿ ਦੀ ਵਿਚਾਰਧਾਰਾ ਕਿ ਆਪੇ ਨੂੰ ਹੀ ਸਮਝਣ ਨਾਲ ਪਰਮਾਤਮਾ ਦੀ ਸਮਝ ਆ ਜਾਂਦੀ ਹੈ ਪਰਮਾਤਮਾ ਵੀ ਆਤਮਾ ਦਾ ਹੀ ਇੱਕ ਯਾਨੀ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪਵਨੇਵੇਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਜਿਹੜੀ ਆਤਮਾ ਹੈ ਉਹ ਜੋਤ ਹੈ ਤੇ ਸੁਪਰੀਮ ਜੋਤ ਦੇ ਵਿੱਚ ਉਸ ਜੋਤ ਦਾ ਮਿਲਾਪ ਹੋ ਜਾਂਦਾ ਹੈ ਜਿਸ ਨੂੰ ਅਸੀਂ ਆਮ ਤੌਰ ਤੇ ਵੀ ਕਹਿੰਦੇ ਹਾਂ ਜੋਤੀ ਜੋਤ ਰਲ ਜਾਇਆ ਇੱਕਮਿਕ ਹੋ ਜਾਣਾ ਜਿਸਨੇ ਆਪਣੇ ਆਪ ਨੂੰ ਸਮਝ ਲਿਆ ਉਹ ਉਸ ਪਰਮਾਤਮਾ ਨਾਲ ਉਸ ਸੁਪਰੀਮ ਸੋਲ ਨਾਲ ਉਸ ਅਕਾਲ ਪੁਰਖ ਨਾਲ ਇੱਕਮਿਕ ਹੋ ਗਿਆ ਉਹਦੇ ਵਿੱਚ ਸਮਾ ਗਿਆ ਸੰਪੂਰਨ ਹੋ ਗਿਆ ਜੋਤੀ ਜੋਤ ਰਲੀ ਸੰਪੂਰਨ ਥੀਆ ਏਕੇ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਕਿਉਂਕਿ ਉਹੀ ਇੱਕ ਪਰਮਾਤਮਾ ਹੀ ਜਿਹੜਾ ਹੈ ਅੰਮ੍ਰਿਤ ਦਾ ਭਾਵ ਨੇਕੀ ਦਾ ਅਟਰਨਲ ਸ਼ਾਂਤੀ ਦਾ ਇੱਕ ਬਿਰਖ ਹੈ ਜਿਸ ਤੋਂ ਅੰਮ੍ਰਿਤ ਸ਼ਾਂਤੀ ਦਾ ਫਲ ਪ੍ਰਾਪਤ ਹੋ ਸਕਦਾ ਹੈ ਦੂਸਰੀ ਥਾਂ ਤੇ ਇਹ ਸ਼ਬਦ ਵਰਤਿਆ ਗਿਆ ਬਾਣੀ ਚ ਆਤਮਾ ਪਰਾਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰਮਾਏ ਇੱਥੇ ਆਤਮਾ ਆਤਮ ਨਾਲ ਤੇ ਜੁੜਿਆ, ਸੈਲਫ ਸੋਲ। ਇੱਥੇ ਪਰਾਤਮਾ ਸ਼ਬਦ ਜਿਹੜਾ ਹੈ ਇਹ ਪਰਮਾਤਮਾ ਦਾ ਸੂਚਕ ਨਹੀਂ ਆ, ਇਹ ਦੂਸਰਿਆਂ ਦੀ ਆਤਮਾ, ਜਿਸ ਨੇ ਦੂਸਰਿਆਂ ਦੀਆਂ ਆਤਮਾਵਾਂ ਨੂੰ ਵੀ ਇੱਕ ਮਿਕ ਜਾਣਿਆ ਉਹਦੇ ਅੰਦਰੋਂ, ਯਾਨੀ ਜਿਸ ਨੇ ਸਾਰਿਆਂ ਵਿੱਚ ਉਸ ਆਪਾਂ ਇਹ ਵੀ ਕਹਿ ਸਕਦੇ ਹਾਂ ਅਕਾਲ ਪੁਰਖ ਦੀ ਜੋਤ ਨੂੰ ਲੱਭ ਲਿਆ, ਦੂਜੀਆਂ ਆਤਮਾਵਾਂ ਚੋਂ ਵੀ ਜਿਸ ਨੂੰ ਇਹ ਅਹਿਸਾਸ ਹੋ ਗਿਆ ਕਿ ਹਰ ਥਾਂ ਹਰ ਸੋਲ ਦੇ ਵਿੱਚ ਹਰ ਸਰੀਰ ਦੇ ਵਿੱਚ ਪਰਮਾਤਮਾ ਦਾ ਵਾਸਾ ਹੈ, ਉਸ ਦੇ ਅੰਦਰੋਂ ਜਿਹੜੀ ਦੁਬਦਾ ਹੈ ਦੁਚਿੱਤੀ ਉਹ ਖਤਮ ਹੋ ਜਾਂਦੀ ਹੈ, ਉਹ ਮਰ ਜਾਂਦੀ ਹੈ। ਸੋ ਆਪਾਂ ਇਸ ਵਿਸ਼ੇ ਤੇ ਹੋ ਸਕਦਾ ਹੋਰ ਵੀ ਬਹਿਸ ਹੋਵੇ, ਜੇ ਕਿਸੇ ਦਾ ਹੋਰ ਸਵਾਲ ਆਇਆ, ਆਪਾਂ ਜਿਹੜਾ ਕੱਲ ਦਾ ਵਿਚਾਰ ਪਿਛਲੇ ਹਫ਼ਤੇ ਦਾ ਕੀਤਾ ਸੀ ਉਹ ਕਿਸੇ ਦੇ ਨਾਲ, ਇਸ ਤੇ ਹੋਰ ਵਿਚਾਰਾਂ ਹੋਈਆਂ, ਕਿਸੇ ਭਾਈ ਨੇ ਯੰਗ ਬੱਚੇ ਨੇ ਫੋਨ ਕਰਕੇ ਕਈ ਹੋਰ ਸਵਾਲ ਪੁੱਛੇ ਜਿਸ ਤੇ ਆਪਾਂ ਇਸ ਨੂੰ ਹੋਰ ਵਜ਼ਾਹਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ। ਹੁਣ ਬਾਣੀ ਦੇ ਵਿੱਚ ਇਸੇ ਕਰਕੇ ਆਪਾਂ ਕਹਿੰਦੇ ਕਿ ਜਿਸ ਦੇ ਕੋਲ ਅਨੰਤ ਸ਼ਕਤੀਆਂ ਨੇ, ਉਹ ਅਨੰਤ ਸ਼ਕਤੀਆਂ ਜਿਹੜੀਆਂ ਨੇ ਉਹ ਵੀ ਇਸੇ ਤਰ੍ਹਾਂ ਹੀ ਪ੍ਰਾਪਤ ਹੁੰਦੀਆਂ ਨੇ ਜਦੋਂ ਆਪਣੇ ਆਪ ਨੂੰ ਸਮਝ ਲਿਆ। ਪਰ ਬਾਣੀ ਦੇ ਵਿੱਚ ਆਪਣੇ ਆਪ ਨੂੰ ਸਮਝਣ ਵਾਸਤੇ ਗੁਣਾਂ ਦਾ ਧਾਰੀ ਨਹੀਂ ਹੋਣਾ ਹੈ। ਮਕਸਦ ਕੀ ਹੈ, ਮਨੋਰਥ ਕੀ ਹੈ, ਮਨੋਰਥ ਇਨਸਾਨ ਦਾ ਹੈ। ਗੁਰਬਾਣੀ ਹੀ ਸਾਨੂੰ, ਗੁਰੂ ਸਾਹਿਬ ਹੀ ਸਾਨੂੰ ਮਾਰਗ ਦਰਸ਼ਨ ਕਰਦੇ ਨੇ। ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਰੋਜ਼ ਦੀ ਜਿਹੜੀ ਨਿਤਨੇਮ ਜਿਹੜੀਆਂ ਬਾਣੀਆਂ ਨੇ ਉਹਨਾਂ ਦੇ ਜੀ, ਸੋ ਪੁਰਖ ਦੇ ਆਖਰੀ ਸ਼ਬਦ ਪੰਚਮ ਪਾਤਸ਼ਾਹ ਕਹਿੰਦੇ ਆ, ਪਈ ਪ੍ਰਾਪਤ ਮਾਨੁਖ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਹੁਣ ਗੋਬਿੰਦ ਨੂੰ ਮਿਲਣਾ ਕਿਵੇਂ ਆ, ਕਿਉਂਕਿ ਉਹ ਸੱਚ ਹੈ, ਹੋਂਦ ਵਾਲਾ ਹੈ, ਤੇ ਮਨੁੱਖ ਨੇ ਉਸ ਰੱਬ ਵਰਗਾ ਬਣਨ ਦੀ ਦਾ ਯਤਨ ਕਰਨਾ ਹੈ। ਉਹ ਕਿਵੇਂ ਕਰੇਗਾ, ਸਚਿਆਰਾ ਕਿਵੇਂ ਬਣੇਗਾ, ਜਦੋਂ ਉਸ ਦੇ ਪਸਾਰੇ ਕੀਤੇ ਹੋਏ ਸਿਧਾਂਤਾਂ ਦੇ ਅੰਦਰ, ਹੁਕਮ ਦੇ ਅੰਦਰ, ਲਾਜ਼ ਆਫ ਕਾਸਮਾਸ ਦੇ ਅੰਦਰ ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਜੀਏਗਾ। ਉਹਦੇ ਵਿੱਚ ਉਹਦੇ ਮੁਤਾਬਕ ਹੀ, ਜੇ ਉਹ ਕਹਿ ਕੇ ਨਹੀਂ ਮੈਂ ਚਲਾਕੀਆਂ ਕਰਨੀਆਂ ਨੇ, ਮੈਂ ਬੜੀਆਂ ਬੜੀਆਂ ਕਰਾਮਾਤਾਂ ਕਰਕੇ ਦੱਸਣੀਆਂ ਨੇ, ਕਰਾਮਾਤਾਂ ਨੂੰ ਗੁਰਮਤ ਨੇ ਕਹਿ ਕੇ ਆ, ਕਿਉਂਕਿ ਉੱਥੇ ਜੇ ਕੋਈ ਆਦਮੀ ਪਾਣੀ ਤੇ ਤਰ ਕੇ ਪਾਰ ਹੋ ਜਾਂਦਾ ਤੁਰ ਕੇ, ਉਹ ਹੁਨਰ ਹੈ। ਮੈਂ ਇੱਕ ਮਿਸਾਲ ਉਸਦੀ ਹਿੰਦੂ ਧਰਮ ਦੇ ਵਿੱਚ ਸਵਾਮੀ ਵਿਨੋਦਾ ਭਾਵੇ ਬੰਗਾਲ ਤੋਂ ਹੋਏ ਨੇ, ਉਹਨਾਂ ਦੇ ਨਾਲ ਇੱਕ ਜੁੜੀ ਹੋਈ ਕਹਾਣੀ ਹੈ ਕਿ ਉਹਨਾਂ ਨੇ ਕਿਤੇ ਨਦੀ ਪਾਰ ਕਰਨੀ ਸੀ, ਬੇੜੀ ਦਾ ਇੰਤਜ਼ਾਰ ਕਰਦੇ ਸੀ, ਕੋਲੋਂ ਹੀ ਇੱਕ ਸਾਧੂ ਆਇਆ, ਉਹਨਾਂ ਨੂੰ ਕਹਿ ਪਛਾਣ ਗਿਆ, ਨਮਸਕਾਰ ਕੀਤੀ ਤੇ ਪੁੱਛਣ ਲੱਗਾ ਕੀ ਕਰਦੇ ਹੋ, ਉਹਨਾਂ ਨੇ ਕਿਹਾ ਬੇੜੀ ਦਾ ਇੰਤਜ਼ਾਰ ਕਰਦੇ ਹਾਂ, ਤੇ ਉਹ ਕਹਿਣ ਲੱਗਾ ਤੁਹਾਨੂੰ ਵੀ ਬੇੜੀ ਦੀ ਲੋੜ ਪੈਂਦੀ ਹੈ, ਕਹਿੰਦਾ ਕਿ ਤੈਨੂੰ ਨਹੀਂ ਪੈਂਦੀ, ਕਹਿੰਦਾ ਨਹੀਂ, ਕਹਿੰਦਾ ਦੱਸ, ਉਹਨੇ ਉਹ ਪਾਣੀ ਤੇ ਤੁਰ ਕੇ ਗਿਆ, ਤੁਰ ਕੇ ਵਾਪਸ ਆ ਗਿਆ, ਤੇ ਉਹਨਾਂ ਨੇ ਪੁੱਛਿਆ ਕਿ ਭਾਈ ਬਹੁਤ ਵਧੀਆ ਹੁਨਰ ਹੈ ਤੇਰਾ, ਕਹਿੰਦਾ ਜੀ ਇਸ ਵਾਸਤੇ ਮੈਨੂੰ 12 ਸਾਲ ਲੱਗ ਗਏ, ਤੇ ਉਹਨੇ ਕਿਹਾ ਯਾਰ 12 ਸਾਲ ਤੂੰ ਨਾਮ ਜਪਦਾ ਕਿਤੇ ਦਾ ਕਿਤੇ ਪਹੁੰਚ ਜਾਂਦਾ, ਤੂੰ ਉਹੀ ਕੰਮ ਸਿੱਖਿਆ ਜਿਹੜਾ ਮੱਛੀਆਂ ਕਰ ਲੈਂਦੀਆਂ, ਕਿਉਂਕਿ ਇਨਸਾਨ ਦਾ ਕੰਮ ਇਨਸਾਨਾਂ ਵਾਲਾ, ਪਰਿੰਦਿਆਂ ਵਾਲਾ, ਮੱਛੀਆਂ ਵਾਲਾ ਨਹੀਂ ਹੈ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: रेडियो पंजाबी रेडियो 102.7 FM धार्मिक प्रोग्रामा दा आनंद मानन लई आज ही अपने करा ते कारा दी रेडियो नू पंजाबी रेडियो 102.7 FM ते ट्यून करो। पंजाबी रेडियो।

0: प्रोग्राम दा ए हिस्सा त्वाडे तक कैनेडियन स्क्रू पाइल्स दे सहयोग नाल पहुंचाया जा रहा है। होम एक्सटेंशन, पैटियो डेक, प्रीकास्ट कंक्रीट स्टेप अते किसी भी तरह दी सॉफ्ट ग्राउंड जिमे गैराज फ्लोर दे स्ट्रॉन्ग अते सिक्योर बेस लई स्क्रू पाइल्स इंस्टॉल कराउन लई जसकरन बराड़ नू कॉल करो 403-439-7700 403-439-7700
1: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
0: प्रोग्राम दा ए हिस्सा तुहाडे तक एग्जोटिक एक्सटीरियर्स ग्रुप दे सहयोग नाल पहुंचाया जा रहा है। किसे भी तरह दी साइडिंग, रूफिंग, सॉफ्ट फेशिया, जेम्स हार्डी, ईव स्ट्रॉफ अते स्मार्ट बोर्ड दे कम कराउण दी जानकारी लई एग्जोटिक एक्सटीरियर्स ग्रुप नू कॉल कर सकदे हो 403-710-0007 403-710-0007 प्रोग्राम दा ए हिस्सा खालसा कलेक्शन दे सहयोग नाल पहुंचाया जा रहा है। इना कोल सभ्याचारक अते धार्मिक जिवें कि गुटका साहब, गतका अते दुमाला, शस्त्र, ककार, हर प्रकार दे म्यूजिक इंस्ट्रूमेंट्स, दस्तारां, छोटी बच्चियां दे सूट, सर्ब लो दे पांडे, फुलकारियां अते लोईयां वर्गियां वस्तां उपलब्ध हन। होर जानकारी लई 587-917-0807 ते कॉल करो। खालसा कलेक्शन दा पता नोट करो, सेकंड फ्लोर, यूनिट नंबर 3210-4310-104 एवेन्यू, नॉर्थ ईस्ट कैलगरी।
1: प्रोग्राम दा ए हिस्सा तुहाडे तक सुंदर लंबर इंडस्ट्रीज दे सहयोग नाल पहुंचाया जा रहा है। इना तो तुसी फुल हाउस लंबर पैकेज, बेसमेंट ते गराज मटेरियल दे नाल नाल सीडर ते फेंस ते सामान बारे कोई भी जानकारी लैण लई 403-433-5555 जां फिर 403-717-3899 ते संपर्क कर सकदे हो। सुंदर लंबर इंडस्ट्रीज दा पता है 3501 23rd street, नॉर्थ ईस्ट कैलगरी। पंजाबी रेडियो 102.7 FM ते प्रसारित होण वाले प्रोग्रामा ते जो भी विचार पेश कीते जांदे ने ओ उना विद्वाना दे अपने विचार ने। रेडियो अदारा 102.7 FM इना दे नाल सहमत होवे ए लाजमी नहीं।
2: प्रोग्राम दे इस हिस्से दे विच एक बार फिर तुहाडा स्वागत है। आपां दो शब्द सरवण कर रहे सां। पहला एक सी गुरु नानक पातशाह दी बाणी चों, मन हाली किरसाणी करणी शर्म पाणी तन खेत, नाम बीज संतोख सुहागा रख गरीबी वेस। बाबा माया साथ न होए, इन माया जग मोया बिरला बूझे कोई। पाओ मनुख नू गुरु नानक पातशाह हर प्रकार दे किते दे विच कम करन वाले, जीविका कमाण वाले मनुख नू अपनी हक हलाल दी कमाई दे नाल नाल, अपनी काल कमाई दे नाल नाल जीवन दे विच गुणा नू किवें तारण करना है, इस तो उपदेश दे रहे ने। भावें वह किसान की गल कर रहे ने उसनू उस किसानी की शब्दावली दे विच जिहड़े उहदे संद ने, जिहड़े उहदे शब्द रोज ओदी वर्तों च ने, रूपक ने, अलंकार ने, उना दे बेस ते ही गुरु साहब एक मनुख नूं उस दे तारण करन वाले गुणा दा उपदेश दे रहे ने। इहदे विच हट्टी वाले नूं वी उह नाल ही दे रहे ने उपदेश कि तू किवें, यानी कि गुणा नूं भांड साहब दे विच किवें वसा सजा के रखना है ते सत नाम दा व्यापार करना है। फिर वणजारे नूं, वणज करन वाले नूं, सौदागर नूं किवें दसदिया कि सत घोड़े लै चल, ते नाल दी नाल ही नौकरी करन वाले, भावें उह बादशाह दी कोई नौकरी कर रहा है या कोई होर मुलाजमत कर रहा, उहनूं वी मुलाजमत दी भाषा दे विच ही उस शब्दावली विच उहनां रूपकां दे विच गुणां दी जिहड़ी महत्ता है किहो जिहे गुण किस तरह धारण करने। दूसरा शब्द चल रहा सी चानण दा, ज्ञान दा। सतगुर शब्द उजारो दीपा, बिनसै अंधकार तह मंदर, अंधकार तह मंदर खुली कोठड़ी रतन। इस हरा जिहड़ा विचार है, अज असी जदों देखदे हां साढ़े धार्मिक स्थानां दे उपर जितना भी जोर लाया जाता है, कोई कथावाचक कथा कर रहा होता है, कोई कीर्तनिया कीर्तन कर रहा होता है, कोई टाडी कथावां दस रहा होता है, इतिहास दस रहा होता है, बच्चे होण या बजुर्ग होण, कोई भी मानवी कदरां कीमतां की गल नहीं करता, सिर्फ एको रट लाई होंदी है नाम सिमरो सिमरन करो, इहदे नाल उधार। असीं भुल जांदे हां कि गुरु साहिबान ने जिस पुरातन जमाने दे विच जिहड़ा सिमरन दा नाम दा जिहड़ा कंसैप्ट सी, जिथे बाकी चीज़ां नूं पुनर्व्याख्या कीती है, उत्थे इन्हां शब्दां दी भी पुनर्व्याख्या कीती है। गुरमत दे विच नाम होवे सिमरन होवे, सिमरन दा अर्थ ही याद है, उस अकाल पुरख नूं याद रख के असली अमली जीवन जीवन का एक ढंग एक युक्ति गुरु साहब ने सिखाई, जिस दे विच गुरु साहब ने जदों सतगुरु का मिलाप हासिल होने दे नाल ही की किया, नानक सतगुर भेटिया पूरी होवे जुगत। नानक जी कहंदे ने कि जदों सतगुरु दे नाल मिलाप होवे ਤਾਂ ਉਹ ਯੁਗਤੀ ਪ੍ਰਾਪਤ ਹੋ ਜਾਂਦੀ ਹੈ। ਗੁਰੂ ਸਤਿਗੁਰੂ ਉਹ ਯੁਗਤਿਆਂ ਦੱਸਦਾ ਹੈ, ਉਹ ਗੁਰ ਦੱਸਦਾ ਹੈ, ਹੱਸਦਿਆਂ ਖਿਲਦਿਆਂ ਪਹਿਨਦਿਆਂ ਖਾਵਦਿਆਂ ਵਿਚਿਆ ਹੋਇਆ ਕਿ ਇਹ ਮਨੁੱਖ ਤੂੰ ਇਸ ਜ਼ਿੰਦਗੀ ਨੂੰ ਮਾਣਦਿਆਂ ਹੀ ਉਸ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਇਸੇ ਕਰਕੇ ਉਹ ਗੁਣ ਕਿਹੜੇ ਨੇ ਜਿਨ੍ਹਾਂ ਦੇ ਆਧਾਰ ਤੇ ਚੱਲ ਕੇ ਇੱਕ ਇਨਸਾਨ ਦਾ ਜਿਹੜਾ ਜੀਵਨ ਹੈ ਉਹ ਬਦਲ ਸਕਦਾ ਹੈ, ਕਿ ਇਨਸਾਨ ਉਸ ਗਿਆਨ ਨੂੰ ਪ੍ਰਾਪਤ ਕਰਕੇ ਸਚਿਆਰਾ ਉਸ ਅਕਾਲ ਪੁਰਖ ਵਰਗੇ ਗੁਣਾਂ ਦਾ ਧਾਰਨੀ ਕਿਵੇਂ ਹੋਏਗਾ, ਯਾਨੀ ਕਿ ਗਾਡ ਲਾਈਕ ਰੱਬ ਵਰਗਾ ਕਿਵੇਂ ਹੋਏਗਾ। ਉਸ ਦੇ ਵਾਸਤੇ ਅੱਜ ਜਿਸ ਵਿਸ਼ੇ ਤੇ ਆਪਾਂ ਗੱਲ ਕਰ ਰਹੇ ਹਾਂ ਸੰਗਤ ਦੀ, ਕਿਉਂਕਿ ਸਾਡਾ ਵਿਸ਼ਾ ਹੀ ਅੱਜ ਜਿਹੜਾ ਹੈ ਉਹ ਹੈ ਕਿ ਵਿਅਕਤੀ ਆਪਣੇ ਜੀਵਨ ਦੁਆਰਾ, ਯਾਨੀ ਕਿ ਆਪਣੀ ਸੰਗਤ ਦੁਆਰਾ ਜਾਣਿਆ ਜਾਂਦਾ, ਪਛਾਣਿਆ ਜਾਂਦਾ। A person is known by the company he keeps. क्योंकि ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਮੇਰੇ ਮਾਤੋ ਜੀ ਜਿਹੜਾ ਅਸੀਂ ਰੋਜ਼ ਦਾ ਨੇਮ ਕਰਦੇ ਹਾਂ ਮੇਰੇ ਮਾਤੋ ਜੀ ਸਤਸੰਗਤ ਮਿਲੇ ਸੋ ਤਰਿਆ ਹੈ ਮੇਰੇ ਅਕਾਲ ਪੁਰਖ ਹੈ ਮੇਰੇ ਗੁਰੂ ਮੇਰੇ ਪਿਆਰੇ ਜਿਸ ਨੂੰ ਸਤਸੰਗਤ ਮਿਲ ਗਈ ਉਹ ਤਰ ਗਿਆ ਉਸ ਨੂੰ ਜ਼ਿੰਦਗੀ ਦਾ ਗੁਰ ਪਤਾ ਲੱਗ ਗਿਆ ਉਸ ਨੂੰ ਜ਼ਿੰਦਗੀ ਦੀਆਂ ਯੋਗਤਾ ਪਤਾ ਲੱਗ ਗਈਆਂ ਤੇ ਉਸ ਨੇ ਹੀ ਆਪਣੀ ਜਿਹੜੀ ਜ਼ਿੰਦਗੀ ਹੈ ਜੀਵਨ ਹੈ ਉਹ ਹੱਸਦਿਆਂ ਖੇਡਦਿਆਂ ਹੰਡਾਉਂਦਿਆਂ ਬਤੀਤ ਕਰ ਉਸ ਨੇ ਜ਼ਿੰਦਗੀ ਨੂੰ ਤਿਆਗਣਾ ਨਹੀਂ ਆ ਕਿਉਂਕਿ ਗੁਰਮਤ ਦੇ ਵਿੱਚ ਜ਼ਿਕਰ ਆਉਂਦਾ ਹੈ ਤਿਆਗ ਨਾ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ ਪਾਓ ਜੇ ਕਿਸੇ ਚੀਜ਼ ਨੂੰ ਤਿਆਗ ਦੇਣਾ ਹੈ ਉਹਨੇ ਵਿਕਾਰਾਂ ਨੂੰ ਤਿਆਗਣਾ ਆਮ ਤੌਰ ਤੇ ਵਿਕਾਰਾਂ ਨੂੰ ਅਸੀਂ ਪੰਜ ਵੱਡੀਆਂ ਸ਼੍ਰੇਣੀਆਂ ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਖੇਤਰ ਦੇ ਵਿੱਚ ਜਾਣਦੇ ਹਾਂ ਇਹਨਾਂ ਨੂੰ ਤਿਆਗਣਾ ਹੈ ਵਿਕਾਰਾਂ ਨੂੰ ਤਿਆਗਣਾ ਹੈ ਤੇ ਅਪਣਾਉਣਾ ਕਿਸ ਨੂੰ ਹੈ ਉਹਨਾਂ ਜਾਗਣਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ ਉੱਥੇ ਚੇਤੇ ਰੱਖਣਾ ਹੈ ਹਰੀ ਨੂੰ ਇੱਕ ਕੰਪੈਰੀਜ਼ਨ ਦਿੰਦੇ ਹੈ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਆ ਸੰਗਤ ਦੀ ਜਦੋਂ ਹਰੀ ਕੀਰਤਨ ਮੈਂ ਜਾਗਣਾ ਪਾਓ ਜਿੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਹੋ ਰਹੀ ਹੋਵੇ ਉੱਥੇ ਹੀ ਜਾ ਕੇ ਰਾਤਾਂ ਨੂੰ ਜਾਂ ਦਿਨ ਨੂੰ ਜਿੱਥੇ ਸਮਾਂ ਮਿਲਦਾ ਹੈ ਉਹਨਾਂ ਦੀ ਸੰਗਤ ਕਰਕੇ ਅਕਾਲ ਪੁਰਖ ਦੀ ਉਪਮਾ ਕਰਨੀ ਹੈ ਅਕਾਲ ਪੁਰਖ ਦੇ ਗੁਣਾਂ ਨੂੰ ਧਾਰਨੀ ਕਰਨਾ ਹੈ ਸਿੱਖਣਾ ਇੱਕ ਦੂਜੇ ਤੋਂ ਗੁਰਮਤ ਅਜਿਹਾ ਧਰਮ ਨਹੀਂ ਆ ਜਿਹੜਾ ਪਾਂਝਵਾਦੀ ਹੈ ਜਿਹੜਾ ਇਹ ਕਹਿੰਦਾ ਕਿ ਨਹੀਂ ਜੰਗਲਾਂ ਚ ਜਾ ਕੇ ਇਕੱਲ ਦੇ ਵਿੱਚ ਜਾ ਕੇ ਇਕੱਲ ਵਿੱਚ ਰਹਿ ਕੇ ਬੰਦਾ ਸੈਲਫ ਸੈਂਟਰਡ ਹੋ ਜਾਂਦਾ ਹੈ ਆਪਾਂ ਭਾਰਤੀ ਇਤਿਹਾਸ ਜਾਂ ਮਿਥਿਹਾਸ ਦੇ ਵਿੱਚ ਪੁਰਾਤਨ ਜਿੰਨੇ ਵੀ ਰਿਸ਼ੀਆਂ ਮੁਨੀਆਂ ਦੇ ਨਾਂ ਸੁਣਦੇ ਹਾਂ ਸਾਰਿਆਂ ਦੇ ਬਾਰੇ ਇਹੀ ਸੁਣਿਆ ਜਾਂਦਾ ਨਾ ਨਾਲ ਦੀ ਨਾਲ ਕਿ ਉਹ ਬਹੁਤ ਵੱਡੇ ਵਰ ਸਰਾਪ ਦਿੰਦੇ ਸੀ ਭਾਵ ਉਹ ਲੋਕ ਇੱਕ ਪ੍ਰਕਾਰ ਦੇ ਬਹੁਤ ਤਰ੍ਹਾਂ ਦੇ ਯਾਨੀ ਕਿ ਮਤਸਵੀ ਸੀ ਛੋਟੀ ਛੋਟੀ ਗੱਲ ਤੇ ਉਹਨਾਂ ਦੀ ਪੇਸ਼ੈਂਸ ਖਤਮ ਹੋ ਜਾਂਦੀ ਸੀ ਕਿਉਂ ਕਿਉਂਕਿ ਉਹ ਲੋਕਾਈ ਦੇ ਵਿੱਚ ਨਹੀਂ ਇਕਾਂਤ ਵਿੱਚ ਰਹਿੰਦੇ ਸੀ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਕਿਸੇ ਨੂੰ ਸਜ਼ਾ ਮਿਲਦੀ ਆਪਾਂ ਵੀ ਜੇਲ੍ਹਾਂ ਚ ਜਦੋਂ ਰਹੇ ਹਾਂ ਤੇ ਜਦੋਂ ਤਨਹਾਈਆਂ ਦੇ ਵਿੱਚ ਉਹਨਾਂ ਤਨ ਜੰਮੂ ਕਸ਼ਮੀਰੀ ਤਨਹਾਈਆਂ ਕਹਿੰਦੇ ਆ ਬਾਹਰ ਜਿਹੜਾ ਉਸਨੂੰ ਆਪਾਂ ਦੂਸਰੇ ਨਾਂ ਦਿੰਦੇ ਹਾਂ ਤੇ ਉੱਥੇ ਜਦੋਂ ਉਹਨਾਂ ਨੂੰ ਰੱਖਿਆ ਜਾਂਦਾ ਹੈ ਤਨਹਾਈਆਂ ਦੇ ਵਿੱਚ ਤਾਂ ਉੱਥੇ ਉਸ ਹਿਸਾਬ ਦੇ ਨਾਲ ਉਹਨਾਂ ਦੇ ਵਿੱਚ ਪੇਸ਼ੈਂਸ ਜਿਹੜੀ ਆ ਉਹ ਨਹੀਂ ਰਹਿੰਦੀ ਤੇ ਜਦੋਂ ਇਕੱਠੇ ਰਹਿੰਦੇ ਆ ਇੱਕ ਦੂਸਰੇ ਦੀ ਸੰਗਤ ਵਿੱਚ ਇੱਕ ਦੂਸਰੇ ਦੇ ਗੁਣਾਂ ਤੋਂ ਪ੍ਰਭਾਵਿਤ ਹੁੰਦੇ ਆ ਇਸੇ ਕਰਕੇ ਗੁਰਮਤ ਨੂੰ ਸੰਗਤੀ ਧਰਮ ਇਹ ਸੰਗਤੀ ਧਰਮ ਹੈ ਇਹਦੇ ਵਿੱਚ ਬੇਸ਼ੱਕ ਮਨੁੱਖ ਨੇ ਆਪਣਾ ਨਿਤਨੇਮ ਨਿੱਜੀ ਜਿਹੜਾ ਕਰਨਾ ਹੈ ਉਸ ਤੋਂ ਬਾਅਦ ਸੰਗਤ ਵਿੱਚ ਆ ਕੇ ਸੰਗਤ ਦੇ ਵਿੱਚ ਵੀ ਜਿਵੇਂ ਸੁਖਮਣੀ ਸਾਹਿਬ ਦਾ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਬਾਣੀ ਪੜ੍ਹੀ ਜਾਂਦੀ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਪਾਸ ਸੰਗਤ ਕੀਤੀ ਜਾਂਦੀ ਹੈ ਤੇ ਇਸ ਸੰਗਤ ਦੇ ਨਾਲ ਹੀ ਜਿਹੜੇ ਗੁਰੂ ਦੇ ਜਨ ਨੇ ਉਹਨਾਂ ਤੇ ਰੰਗਤ ਚੜ੍ਹਦੀ ਹੈ ਕਿਸਦੀ ਹਰੀਆ ਮਤ ਪਾਪਾਂ ਕੇ ਸੰਗ ਉਹ ਤੋਪਾ ਨਾਨਕ ਹੈ ਉਸਨੂੰ ਨਾਮ ਦੀ ਰੰਗਤ ਚੜ੍ਹਦੀ ਆ ਜਦੋਂ ਇੱਕ ਦੂਜੇ ਨਾਲ ਬੈਠ ਕੇ ਇੱਕ ਦੂਜੇ ਤੋਂ ਉਸ ਦੇ ਵਿੱਚ ਆਪਾਂ ਭਾਵ ਪੈਦਾ ਤੇ ਸੰਗਤ ਤੋਂ ਹੀ ਸਿੱਖਿਆ ਜਾਂਦਾ ਹੈ। ਆਪਾਂ ਆਮ ਜ਼ਿੰਦਗੀ ਚ ਕਬੀਰ ਸਾਹਿਬ ਨੂੰ ਜਦੋਂ ਪੜ੍ਹਦੇ ਹਾਂ ਉਹ ਕਹਿੰਦੇ ਆ ਕਬੀਰ ਚੰਦਨ ਕਾ ਬਿਰਵਾ ਭਲਾ ਡੇੜੇ ਉਹ ਟਾਕ ਬਿਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਆਸ ਪਾਸ ਜਿੰਨੇ ਵੀ ਫਲ ਫੁੱਲ ਬੂਟੇ ਹੁੰਦੇ ਆ ਬੇਸ਼ੱਕ ਉਹਨਾਂ ਦੀ ਖੁਸ਼ਬੂ ਹੋਵੇ ਨਾ ਹੋਵੇ, ਪਰ ਉਹ ਕਿਉਂਕਿ ਚੰਦਨ ਦੀ ਖੁਸ਼ਬੂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਵਿੱਚੋਂ ਵੀ ਉਹ ਖੁਸ਼ਬੂ ਆਉਣ ਲੱਗਦੀ ਹੈ। ਆਮ ਨਿੱਜੀ ਜ਼ਿੰਦਗੀ ਚ ਜਦੋਂ ਅਸੀਂ ਦੇਖੀਏ ਮੱਛੀ ਬਾਜ਼ਾਰ ਦੇ ਵਿੱਚ ਚਲੇ ਜਾਈਏ, ਸਾਰਾ ਦਿਨ ਮੱਛੀ ਬਾਜ਼ਾਰ ਚ ਫਿਰਦੇ ਰਹੀਏ ਘੁੰਮਦੇ ਰਹੀਏ, ਉੱਥੋਂ ਕੁਛ ਵੀ ਨਾ ਖਰੀਦੀਏ, ਮੱਛੀ ਨੂੰ ਛੂਹੀਏ ਵੀ ਨਾ, ਪਰ ਜਦੋਂ ਸ਼ਾਮ ਨੂੰ ਜਾਂ ਦੁਪਹਿਰ ਨੂੰ ਕਾਫੀ ਸਮਾਂ ਬਿਤਾ ਕੇ ਜਦੋਂ ਮੱਛੀ ਦਰਬਾਰ ਚੋਂ ਬਾਜ਼ਾਰ ਚੋਂ ਨਿਕਲਾਂਗੇ ਤਾਂ ਹੋਏਗਾ ਕੀ, ਪੂਰੇ ਸਰੀਰ ਦੇ ਵਿੱਚ ਜਾਂ ਕੱਪੜਿਆਂ ਦੇ ਵਿੱਚ ਮੱਛੀ ਦੀ ਖੁਸ਼ਬੂ ਆ ਜਾਏਗੀ, ਜਿਸਨੂੰ ਆਪਾਂ ਬਦਬੂ ਕਹਿੰਦੇ ਹਾਂ, ਮੱਛੀ ਤੋਂ ਪ੍ਰਭਾਵਿਤ ਉਹ ਸਮੈਲ ਆਏਗੀ, ਆਪਣੇ ਆਪ ਨੂੰ ਵੀ ਔਖਾ ਲੱਗੇਗਾ, ਆਪਣੇ ਆਪ ਨੂੰ ਲੱਗੇ ਨਾ ਲੱਗੇ ਦੂਜੇ ਜਿਹਦੇ ਕੋਲ ਵੀ ਜਾਣਗੇ ਕਹਿਣਗੇ ਵੀ ਇਹ ਤਾਂ ਸਮੈਲ ਕਾਹਦੀ ਆ ਰਹੀ ਹੈ। ਜਾਂ ਇਸ ਤਰ੍ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਦੇਖਦੇ ਹਾਂ, ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਜੇ ਘਰ ਦੇ ਵਿੱਚ ਹੁਣ ਤਾਂ ਸਪਾਈਸ ਕਿਚਨ ਵੀ ਆ ਚੁੱਕੇ ਨੇ, ਕਿਚਨ ਦੇ ਵਿੱਚ ਅਸੀਂ ਇੰਡੀਅਨ ਸਾਗ ਸਬਜ਼ੀ ਬਣਾਉਂਦੇ ਹਾਂ, ਮਸਾਲੇ ਪਾਉਂਦੇ ਹਾਂ, ਅਤੇ ਜੇ ਸਾਡੀਆਂ ਘਰ ਦੇ ਵਿੱਚ ਅਲਮਾਰਾਸ ਖੁੱਲੀਆਂ ਹੋਣ, ਜੇ ਉਹ ਖੁਸ਼ਬੂ ਉਹ ਉੱਥੇ ਚਲੀ ਜਾਂਦੀ ਆ ਤਾਂ ਉਹ ਬੱਚੇ ਉਹ ਡਰੈਸ ਪਾ ਕੇ ਨਹੀਂ ਜਾਂਦੇ, ਕਿਉਂਕਿ ਉਹ ਕਹਿੰਦੇ ਨਹੀਂ ਜੀ ਇਹ ਤੇ ਇਹਦੇ ਵੀ ਸਮੈਲ ਆ ਗਈ ਆ, ਮੈਨੂੰ ਜੋ ਵੀ ਮਿਲੇਗਾ ਉਹਨੂੰ ਇਸ ਸਬਜ਼ੀ ਦੀ ਸਮੈਲ ਆਏਗੀ, ਮਸਾਲਿਆਂ ਦੀ ਸਮੈਲ ਆਏਗੀ। ਇਹ ਆਮ ਸਾਡੇ ਇੱਥੇ ਵਿਤਾਰਾ, ਕਿਉਂ? ਕਿਉਂਕਿ ਉਸ ਮਾਹੌਲ ਦਾ ਅਸਰ ਹੋ ਜਾਂਦਾ ਹੈ ਜਿਸ ਮਾਹੌਲ ਦੇ ਵਿੱਚ ਕੋਈ ਰਹਿੰਦਾ। ਪਰ ਜੇ ਇਸੇ ਤਰ੍ਹਾਂ ਅਸੀਂ ਕਿਸੇ ਅਜਿਹੀ ਦੁਕਾਨ 'ਚ ਚਲੇ ਜਾਈਏ ਜਿੱਥੇ ਪਰਫਿਊਮ ਹੋਵੇ, ਜਿੱਥੇ ਇਤਰ ਹੋਵੇ, ਹਰ ਤਰ੍ਹਾਂ ਦੀ ਚੰਗੀ ਖੁਸ਼ਬੂ ਹੋਵੇ, ਕੁਛ ਵੀ ਨਾ ਖਰੀਦੀਏ, ਸਾਰਾ ਦਿਨ ਉੱਥੇ ਰਹੀਏ, ਘੁੰਮਦੇ ਰਹੀਏ, ਦੇਖਦੇ ਰਹੀਏ, ਬਾਹਰ ਨਿਕਲਾਂਗੇ ਸਾਡੇ ਵਸਤਰਾਂ ਚੋਂ ਕੱਪੜਿਆਂ ਚੋਂ ਆਪਣੇ ਆਪ ਹੀ ਉਹ ਸਮੈਲ ਜਿਹੜੀ ਆ ਕੁਛ ਦੇਰ ਦੇ ਲਈ ਬਸ ਜਾਏਗੀ, ਜਿਸ ਨੂੰ ਵੀ ਮਿਲਾਂਗੇ ਉਹ ਕਹਿਣਗੇ ਵੀ ਤੁਸੀਂ ਬਹੁਤ ਵਧੀਆ ਪਰਫਿਊਮ ਲਾਈ ਹੋਈ ਹੈ। ਇਹ ਪ੍ਰਭਾਵ ਇਸੇ ਤਰ੍ਹਾਂ ਹੀ ਬਾਣੀ ਦੇ ਵਿੱਚ ਜਦੋਂ ਸੰਗਤ ਦੀ ਗੱਲ ਆਈ, ਅੱਜ ਅਸੀਂ ਦੇਖਦੇ ਹਾਂ ਸਾਡੀ ਕਮਿਊਨਿਟੀ ਦੇ ਕੁਛ ਬੱਚੇ ਗੈਂਗ ਵਾਰਸ ਦੇ ਵਿੱਚ, ਹੋਰ ਹੋਰ ਕੰਮਾਂ ਜਿਹੜੀਆਂ ਕਿ ਸਮਗਲਿੰਗ ਨੇ, ਡਿਫਰੈਂਟ ਤਰ੍ਹਾਂ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਸ ਤਰ੍ਹਾਂ ਦਾ ਡਰੱਗਸ ਦੇ ਵਿੱਚ ਇਨਵਾਲਵ ਹੋ ਜਾਂਦੇ ਆ, ਉਹ ਕਿਉਂ ਹੁੰਦੇ ਆ? ਜਦੋਂ ਇੱਕ ਵਾਰ ਉਹਨਾਂ ਦਾ ਸਾਹਮਣਾ ਹੀ ਉਸ ਸੰਗਤ ਦੇ ਵਿੱਚ ਹੋ ਗਿਆ, ਉਹ ਕਿਤਨਾ ਵੀ ਆਪਣੇ ਆਪ ਨੂੰ ਸੇਵ ਕਰਨ ਤੋਂ ਸੇਵ ਨਹੀਂ ਹੋਇਆ ਜਾਂਦਾ। ਸੰਗਤ ਦਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਸੰਗਤ, ਇੱਕ ਹੁੰਦੀ ਹੈ ਸੰਗਤ ਸਾਧ ਸੰਗਤ ਜਿਸ, ਇੱਕ ਹੁੰਦੀ ਹੈ ਕੋ ਸੰਗਤ ਮਾੜੀ ਸੁਸਾਇਟੀ 'ਚ। ਜਦੋਂ ਕੋਈ ਮਾੜੀ ਸੁਸਾਇਟੀ 'ਚ ਪੈ ਜਾਂਦਾ ਤੇ ਉਸ 'ਤੇ ਉਸ ਮਾੜੀ ਸੁਸਾਇਟੀ ਦਾ ਹੀ ਪ੍ਰਭਾਵ ਪੈ ਜਾਂਦਾ। ਇਸੇ ਕਰਕੇ ਜਦੋਂ ਸਾਡੇ ਬੱਚੇ ਘਰਾਂ 'ਚ ਹੁੰਦੇ ਆ, ਮਾਂ ਪਿਓ ਲੜਦੇ ਝਗੜਦੇ ਹੋਣ, ਉਹਨਾਂ ਦੀ ਉਸ ਲੜਾਈ ਝਗੜੇ ਦਾ, ਉਹਨਾਂ ਦੇ ਉਸ ਕਲੇਸ਼ ਦਾ ਪ੍ਰਭਾਵ ਬੱਚਿਆਂ 'ਤੇ ਜ਼ਰੂਰ ਪੈਂਦਾ ਹੈ। ਭਾਵੇਂ ਉਹ ਆਪ 'ਚ ਕਲੇਸ਼ ਕਰਦੇ ਰਹਿਣ, ਪਰ ਉਹਨਾਂ ਨੂੰ ਕਿਤਨੇ ਲਾਡ ਪਿਆਰ ਨਾਲ ਪਾਲਣ, ਪਰ ਉਹ ਪ੍ਰਭਾਵ ਜਿਹੜਾ ਉਹਨਾਂ 'ਤੇ ਪਏਗਾ ਹੀ ਪਏਗਾ, ਉਹਨਾਂ ਦੀ ਉਹ ਸਾਈਕੋਲੋਜੀ 'ਤੇ, ਉਹਨਾਂ ਦੇ ਮਨੋਵਿਗਿਆਨ 'ਤੇ ਉਹ ਪ੍ਰਭਾਵ ਪੈ ਜਾਂਦਾ। ਹੋਰ ਬਾਅਦ ਦੇ ਵਿੱਚ जवानी तो बाद भी यानी कि वो सारे जीवन दे विच ओहो जिहा असर जिहड़ा है ओहो जिहड़ा एहसास है ओह उहनां दी परसनैलिटी दे विच उहनां दे व्यक्तित्व चों बाहर नहीं जांदा ते ओह भी ओह बच्चे भी अपने जीवन दे बाद जदों अपना परिवार उहनां दा हुंदा है ओहो जिहा व्यवहार जिहड़ा है ओह कैरी यानी कि एक किस्म दा हैरीटेज विच ओह जीन्स विच होवे ना होवे पर उहनां दे जिहड़े बचपन दी परवरिश है उस दे विच जिहड़ी चीज़ आ गई उसने सारी जिंदगी उहनां दा साथ नहीं छड़ना ते उहनां दे जीवन दे विच भी जिहड़ा ओह कलेश करनगे ओह उहनां दी अगली जनरेशन तक यानी कि जनरेशन तक ओह तारी रहिंदा भाव की है ओह भी संगत है क्योंकि साडी इक संगत स्कूल दी है साडी इक संगत समाज दी है साडी इक संगत जिहड़ी है घर दी इसे करके हर गुरसिख नूं गुरु साहिब कहिंदे आ कि जदों निजी करदा जदों कहिंदा गुर सतगुर का जो सिख अखावे पलके उठार नाम ते आवै उदम करे पलके प्रभाती इशनान करे अमृत सरन आवे फिर चढ़े दिवस गुरबाणी गावे बहने उठते हर नाम ते आवे फिर जिस तरह के भाई गुरदास जी लिखते ने फिर गुरुद्वारे भी आंदा है साध संगत विच आके सेवा करदा है उन्हां दा प्रसाद पानी की सेवा करदा है फिर उन्हां नूं खिला के फिर बच्चा आप भी खांदा है भाव ओह जिहड़ी ओह सेवा दा जिहड़ा माहौल है ओह इक संगत दा माहौल है उस दे विच ओह सेवा दे गुण जिहड़े आ निष्काम सेवा दे गुण जिहड़े आ ओह ग्रहण करदा है इसे करके जिन्ना भी साडा जिहड़ा उपदेश है असीं अज भी साढ़े धार्मिक स्थान च मैं सिर्फ सिखां दी गल नहीं कर रहा हर एक धार्मिक स्थान दे विच कि असी गुणां दी गल करदे हां जे असी इबादत दी गल करदे हां जे असी प्रेयर दी गल करदे हां जे असी सिमरन दी गल करदे हां हर एक थां ते पर असी किसे भी थां ते बैठ के बच्चों के नाल या संगत के नाल यह गल नहीं करते कि सानू किहो जे गुण अपनाने चाहिए साडे च सहनशीलता किन्नी होनी चाहिए असी सत नूं साडे अंदर संतोख किवें आएगा जिन्हें भी व्यक्ति मैं देखिया सिमरन जिहड़ा सो कॉल्ड सिमरन अज हुंदा है उह सिमरन करन वालियां नूं कोई गल कह के दिंदे इत्थों उहनां दा होमै ਉਹਨਾਂ ਦੀ ਪੇਸ਼ੈਂਸ ਉਹਨਾਂ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੁੰਦੀ ਫਟ ਉਹਨਾਂ ਦੇ ਮੂੰਹ ਤੇ ਗਾਲ ਹੋਏਗੀ ਜੇ ਤੁਸੀਂ ਉਹਨਾਂ ਨੂੰ ਟੋਕਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਭਾਈ ਸੁਥਰਾ ਜੀ ਹੁੰਦੇ ਸੀ ਭਾਈ ਸੁਥਰਾ ਜੀ ਉਹ ਸ਼ਖਸੀਅਤ ਸਨ ਜਿਨ੍ਹਾਂ ਨੂੰ ਕਹਿੰਦੇ ਆ ਕਿ ਪੈਦਾ ਹੋਣ ਸਮੇਂ ਹੀ ਉਹਨਾਂ ਦੇ ਦੰਦ ਸਨ ਜਾਂ ਕੀ ਸੀ ਉਹਨਾਂ ਨੂੰ ਆਪਣੇ ਮਾਂ ਪਿਓ ਨੇ ਕਿਤੇ ਸੁੱਖ ਛੱਡਿਆ ਸੀ ਕਸ਼ਮੀਰ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜਦੋਂ ਕਸ਼ਮੀਰ ਦੇ ਦੌਰੇ ਤੇ ਗਏ ਸੀ ਬੱਚਾ ਰੋਣ ਦੀ ਆਵਾਜ਼ ਆਈ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਦੇਖੋ ਝਾੜੀਆਂ 'ਚ ਕੀ ਆ ਸਿੱਖਾਂ ਨੇ ਦੇਖਿਆ ਇੱਕ ਬੱਚਾ ਸੀ ਗੁਰੂ ਸਾਹਿਬ ਲਾਏ ਉਹਨਾਂ ਨੂੰ ਕਿਹਾ ਬਈ ਉਹ ਚੁੱਕ ਕੇ ਲਿਆਓ ਕਿਸੇ ਨੇ ਕਿਹਾ ਜੀ ਇਹ ਕੁੱਥਾ ਹੈ ਪਾ ਉਹ ਲਿਬੜਿਆ ਹੋਇਆ ਉਹਨਾਂ ਨੇ ਕਿਹਾ ਨਹੀਂ ਇਹ ਸੁਥਰਾ ਹੈ ਉਸਦੀ ਸੰਭਾਲ ਕੀਤੀ ਉਹਨੂੰ ਪਰਵਰਿਸ਼ ਕੀਤੀ ਭਾਈ ਸੁਥਰਾ ਜੀ ਬਹੁਤ ਅੱਛੇ ਹਾਸਰਸ ਤੇ ਸ਼ਾਇਰ ਵੀ ਹੋਏ ਨੇ ਕਵੀ ਹੋਏ ਨੇ ਸਿੱਖ ਵਿਚਾਰਧਾਰਾ ਪੰਜਾਬ ਸਿੱਖ ਫੋਕਲੋਰ ਦੇ ਵਿੱਚ ਉਹਨਾਂ ਦੀਆਂ ਬਹੁਤ ਮਸ਼ਹੂਰ ਜਿਸ ਤਰ੍ਹਾਂ ਕਹਿੰਦੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਇਹ ਵੀ ਉਹਨਾਂ ਦਾ ਹੀ ਹੈ ਉਹਨਾਂ ਦੇ ਸਮੇਂ ਇੱਕ ਭਾਈ ਇੱਕ ਸੱਜਣ ਬ੍ਰਾਹਮਣ ਉੱਥੇ ਆਇਆ ਬੈਠਾ ਸੀ ਕਿਉਂਕਿ ਗੁਰੂ ਸਾਹਿਬ ਦੇ ਦਰਬਾਰ ਵਿੱਚ ਕੋਈ ਵੀ ਆਉਂਦਾ ਸੀ ਇਹਨਾਂ ਨੇ ਉਹਨਾਂ ਨੂੰ ਨਾਂ ਪੁੱਛਿਆ ਉਹ ਕਹਿੰਦਾ ਜੀ ਮੇਰਾ ਨਾਂ ਸੀਤਲ ਦਾਸ ਹੈ ਭਾਈ ਸਾਹਿਬ ਬਾਰ ਬਾਰ ਪੁੱਛਣ ਲੱਗੇ ਉਹ ਅੱਕ ਕੇ ਭਾਈ ਸਾਹਿਬ ਨੂੰ ਛੇੜਿਓ ਅੱਕ ਕੇ ਉਹਨਾਂ ਦੇ ਪਿੱਛੇ ਦੌੜਨ ਲੱਗਾ ਸ਼ਿਕਾਇਤ ਗੁਰੂ ਸਾਹਿਬ ਕੋਲ ਪਹੁੰਚੀ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਪੁੱਛਿਆ ਭਾਈ ਸੁਥਰਾ ਕੀ ਕੀਤਾ ਜੀ ਇਹਨੂੰ ਉਹ ਕਹਿੰਦਾ ਜੀ ਇਹ ਕਹਿੰਦਾ ਮੇਰਾ ਨਾਂ ਸੀਤਲ ਦਾਸ ਹੈ ਮੈਂ ਦੇਖਣਾ ਚਾਹੁੰਦਾ ਸੀ ਇਹ ਕਿੰਨਾ ਕੁ ਸੀਤਲ ਹੈ ਇਹ ਤਾਂ ਮੇਰੀ ਅੱਗ ਹੈ ਪਾਓ ਗੁਰਸਿੱਖੀ ਜਿਹੜੀ ਆ ਉਹ ਸੀਤਲਤਾ ਉਹ ਟਰਾਮਾ ਉਹ ਪੇਸ਼ੈਂਸ ਸਭ ਤੋਂ ਵੱਡਾ ਗੁਣ ਹੀ ਆ ਸਤ ਸੰਤੋਖ दूजे नंबर पर आता है। दया धर्म धीरज ये गुण ने, ये गुण साध संगत दे विचों ही सिखे जाते हैं। पर असी बहुता करके, मैं ये भी नहीं कहता कि भाई बिल्कुल ही साडा कोई कथावाचक ये नहीं करता, पर बहुते करके साढ़े जिहड़े प्रचारक ने अजकल वो सिर्फ एको गल ते जोर दिंदे आ, किथे भी जाओ जिस नाम का गुरु ग्रंथ साहब जी दे विच गुरमत दे विच जिक्र है वह नाम सर्व व्यापक ज्ञान है, गुर ज्ञान पदार्थ नाम है, सतगुरु दिया दड़ा है। ऐसा ज्ञान जपो मन मेरे हो साचे चाकर साचे केरे। ज्ञान की तो गल ही नहीं करते, असि तो गीतियां मिनतियां दे पाठ की गल कर रहे हैं। किसी ने यह नहीं दसिया जा रहा कि भाई रोज सवेरे जिन्ना को पाठ कर सकते हैं, भावे एक पौड़ी होवे भावे पांच पौड़ी होन भाई पांच पाणियां होन, अपने दिनचर्या दे विच उन्हें अपने जीवन दे विच अमल दे विच लियाण वास्ते जतन भी करना है। नहीं असि यह कहने पांच नहीं, सुखमणी साहब के ही पांच पाठ रोज करो, पर कोई यह नहीं कहता कि सुखमणी साहब की पहलियां पंज पहली अष्टपदी दियां पहलियां पंज पौड़ियां पहलियां दो अष्टपदियां दे विच पदियां दे विच की उपदेश है, उसनू अपने जीवन ते लागू किवें करना है। सुखमणी साहब दे विच साध की व्याख्या भी होई है, पंडित की व्याख्या भी होई है, वैष्णो की व्याख्या भी होई है। कि असी अपने जीवन दे विच कदी सानू कोई दसदा है कि असी उस ते अमल करिए ते ओहो जे बणीए, ओहो जिहा रोल मॉडल बनीए, जिहो जिहा रोल मॉडल बनन दे वास्ते सानू गुरबाणी प्रेरदी है, जिहो जे किरदार भी वकालत करदी है गुरबाणी, जिहो जिहा सच, जिहो जे असी तां साडी प्रेयर की है। गुरबाणी दे विच तां इह गल आंदा विनतुद होर जे मंगणा सिर दुखां दे दुख दही नाम संतोखी उतरे मन की। सानू कोई दसदा है? सानू तो यही दसिया जाता है, बचपन तो दसिया जाता है पाठ करोगे तुहाडियां इह मुरादां पूरियां होणगियां। कोई यह नहीं दसता कि गुरद्वारा साहब जाके गुरु कोलों सिक्ष्या लो कि जे मुरादां नहीं मिलदियां तां सबर करके उस दे विच संतुष्ट हो के, जदों कहिंदे ना सभे इच्छा पूरियां जां पाया अग्न अपारा, पूरियां दा मतलब ओह इच्छा रहिंदियां ही नहीं, पर सानूं उस पासे ओह दस्सिया ही नहीं गया। सानूं इह दस्सिया इह मंग इह मंग इह मंग, और इस दे नां ते अज कल इस इन्हां मंगां दे नां ते ही कोई चुपहरे भी शुरू हो गए, दुपहरे भी शुरू हो गए, होर कई तरह के, यानी कि जिहड़े, पर जिहड़ा बाणी दा असल मनोरथ सी ओह सानूं दस्सिया ही नहीं गया। होर फिर हुंदा की है कि ज्ञान ने सानू जीवन मार्ग भी देना सी, उस जीवन दे विच असी ऐसे जीवन दे विच जीवन मुक्त होना सी। जीवन मुक्त गुरु दे कोलों असी ओ ज्ञान प्राप्त करके, जदों ज्ञान होएगा हर मुश्किल का हल जिहड़ा है उस ज्ञान ने सानू देना है, जिहड़ा गुरु ने सानू जुगतियां दित्तियां हुई। पर सानू कोई ये नहीं सिखा रहा, सिर्फ सानू ये सिखा रहा कि असी ग्रोसरी लिस्ट लैके गुरु दे अगे जदों अरदास करन जांदे आ, सिखी दान नहीं मंगते, भरोसा दान नहीं मंगते, असी होर पूरी लिस्ट लैके मैनू ये मेरी इच्छा पूरी करो, ये मेरी पूछा ये करो ये करो, तो इस तरह करन नाल असी सिखी नू भी बाकी विचारधारावां ना वांग जिहड़े वेद ने वो की ने, वो इन्हां मंगां दे जंतर मंत्र ने, पर साडे गुरु ने सानू वरिया सी उस तों। उन्हें तो यही कि असी तेरा किया मीठा लागे यार नाम पदार्थ नानक मांगे, ਅਸੀਂ ਨਾਮ ਪਦਾਰਥ ਤਾਂ ਮੰਗਦੇ ਹੀ ਨੀ, ਨਾ ਤੇਰਾ ਕੀ ਆ ਮਿੱਠਾ। ਅਸੀਂ ਤਾਂ ਇਹ ਕਹਿੰਦੇ ਗੁਰੂ ਸਾਹਿਬ ਮੇਰੀ ਇਹ ਚੀਜ਼ ਪੂਰੀ ਨਹੀਂ ਹੋਈ, ਇਹ ਮੇਰੀ ਪੂਰੀ ਕਰ ਦੇ, ਤੇ ਫਿਰ ਨਾਲ ਸਾਡੀ ਇੱਕ ਲਿਸਟ ਹੁੰਦੀ ਆ, ਫਿਰ ਮੈਂ ਇਹ ਕਰਾਂਗਾ। ਜੇ ਪਾਠ ਵੀ ਕਰਨੇ ਆ ਤਾਂ ਗੁਰੂ ਨਾਲ ਸ਼ਰਤਾਂ ਲਾ ਕੇ, ਯਾਨੀ ਕਿ ਜਿਸ ਨੂੰ ਆਪਾਂ ਕਹਿੰਦੇ ਹਾਂ ਬੱਚਿਆਂ ਦੇ ਨਾਲ ਕੀਤਾ ਜਾਂਦਾ, ਭਾਈ ਤੁਸੀਂ ਉਹਨਾਂ ਦੇ ਨਾਲ ਡੀਲ ਕਰਦੇ, ਅਸੀਂ ਵੀ ਡੀਲ ਕਰਦੇ। ਆਓ ਅੱਜ ਦੇ ਇਸ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾਅ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾਅ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ, ਕੈਲਗਰੀ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ, ਕੈਲਗਰੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

සක්‍රීය ප්‍රාබ්බ මෙලන නීසන්නේ මනතන අරබ්බ පද ලාජ ලුකන්නේ සෝන සක්‍රීය ප්‍රාබ්බ මෙලන නීසන්නේ මනතන අරබ්බ පද ලාජ ලුකන්නේ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੁਗੋ ਜੁਗ ਅਟਲ ਤਖਤ ਚਵਰ ਛਤਰ ਜੀ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਜੀ ਬਹੁਤ ਵੱਡੇ ਕਰਮਾਂ ਵਾਲੇ ਹੋ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਕੀ ਬਾਣੀ ਦਾ ਕੀਰਤਨ ਨਿਤਨੇਮ ਅਤੇ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ, ਜੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਕਰਨ ਵਾਸਤੇ ਅਤੇ ਸੁਣਨ ਵਾਸਤੇ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ। ਬੜਭਾਗੀ ਹਰ ਸੰਗਤ ਪਾਵੈ, ਭਾਗ ਵੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਉ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ। ਸ੍ਰੇਸ਼ਟ ਕਰਮ ਕੀ ਹੈ? ਸਤਸੰਗਤ ਕਰਨੀ। ਇੱਕ ਸੰਗਤ ਹੁੰਦੀ ਹੈ, ਸੰਗਤ ਜਿੱਥੇ ਦੋ ਇਕੱਤਰ ਹੋ ਕੇ ਬਹਿੰਦੇ ਹਨ, ਉਹ ਚੰਗਿਆਂ ਦੀ ਵੀ ਹੋ ਸਕਦੀ ਹੈ, ਮਾੜਿਆਂ ਦੀ ਵੀ। ਇੱਕ ਸਾਧ ਸੰਗਤ ਹੁੰਦੀ ਹੈ, ਭਲੇ ਪੁਰਸ਼ਾਂ ਦੀ ਸੰਗਤ। ਇੱਕ ਸਤ ਸੰਗਤ ਹੈ, ਜਿੱਥੇ ਸਤ ਵਸਤੂ ਦੀ ਵਿਚਾਰ, ਆਤਮਕ ਸਰੂਪ ਦੀ ਸੋਝੀ ਬਾਰੇ ਵਿਚਾਰ ਹੋਵੇ, ਉਹ ਸਤ ਸੰਗਤ ਹੈ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਿਖਾਣੀ ਹੈ, ਜਿੱਥੇ ਇੱਕ ਪਰਮੇਸ਼ਰ ਦੇ ਘਰ ਦੀ ਗੱਲ ਹੋਵੇ, ਨਾਮ ਦੀ ਗੱਲ ਹੋਵੇ, ਉਹ ਸਤਸੰਗਤ ਹੈ। ਸਤਸੰਗਤ ਜੀ, ਆਪਾਂ ਨੇ ਯਤਨ ਕਰਨਾ ਜਿੰਨੀ ਕੁ ਅਕਾਲ ਪੁਰਖ ਨੇ ਬੁੱਧੀ ਬਖਸ਼ਿਸ਼ ਕੀਤੀ ਹੈ, ਕਿਉਂਕਿ ਸਾਰੇ ਅਰਥ ਤਾਂ ਸਤਿਗੁਰੂ ਸਾਹਿਬ ਆਪ ਹੀ ਜਾਣਦੇ ਹਨ। ਆਪਾਂ ਅਲਪੱਗ ਜੀਵ ਜੇ ਕਹੀਏ ਵੀ ਅਸੀਂ ਸਾਰੇ ਅਰਥ ਕਰ ਜਾਣਦੇ ਹਾਂ, ਬੜੇ ਵਿਦਵਾਨ ਹਾਂ, ਤਾਂ ਫਿਰ ਬਾਣੀ ਕਹਿੰਦੀ ਹੈ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ। ਜਿਹੜਾ ਬਹੁਤਾ ਵਿਦਵਤਾ ਘੋਟਦਾ ਵੀ ਮੇਰੇ ਤੋਂ ਵੱਡਾ ਕੋਈ ਗਿਆਨੀ ਕੋਈ ਸਿਆਣਾ ਨਹੀਂ, ਜਿਹਨੂੰ ਹੰਕਤਾ ਹੈ ਉਹ ਮੂਰਖ ਹੈ ਖਾਲਸਾ ਜੀ, ਵਿਦਵਾਨ ਨਹੀਂ। ਇਹ ਪਾਵਨ ਪਵਿੱਤਰ ਸਟੇਜ ਹੈ, ਕਿਸੇ ਸਮੇਂ ਇਸ ਸਟੇਜ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਰਜਿਆ ਕਰਦੇ ਸਨ। ਇੱਕ ਗਰਜ ਮਾਰਦੇ ਦਿੱਲੀ ਦੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਸੀ। ਇਹ ਗਰਜ ਉਹਨਾਂ ਦੀ ਆਵਾਜ਼ ਵਿੱਚ ਤਾਕਤ ਆਈ ਕਿੱਥੋਂ? ਨਾਮ ਸਿਮਰਨ ਤੋਂ, ਬੰਦਗੀ ਤੋਂ। 18-18, 20-20 ਘੰਟੇ ਨਾਮ ਦਾ ਅਭਿਆਸ ਕਰਨਾ, ਥੋੜ੍ਹਾ ਸਮਾਂ ਆਰਾਮ ਕਰਨਾ, ਫੇਰ ਲੱਗ ਜਾਣਾ, ਹੱਥੀ ਕਿਰਤ ਕਰਨੀ, ਰਸਨਾ ਦੇ ਨਾਲ ਨਾਮ ਜਪਣਾ, ਐਸੀ ਅਵਸਥਾ ਸੀ ਉਹਨਾਂ ਗੁਰੂ ਪਿਆਰਿਆਂ ਦੀ। ਸੋ ਇਹ ਮੰਜੀ ਸਾਹਿਬ ਦੀਵਾਨ ਹਾਲ ਬੜੇ ਵੱਡੇ ਇਤਿਹਾਸ ਨੂੰ ਆਪਣੇ ਕੋਲੇ ਸੰਭਾਲੀ ਬੈਠੀ ਹੈ ਇਹ ਪਵਿੱਤਰ ਜਗ੍ਹਾ। ਆਪਣੀ ਉਮਰ ਲੰਘੀ ਜਾ ਰਹੀ ਹੈ, ਜਿਵੇਂ ਪੰਛੀ ਹੁੰਦਾ ਹੈ ਦਰਖਤ ਤੇ ਬੈਠਦਾ,
दिन चढ़ता है उड़ारी मार जाता है। इस तरह खालसा जी आपां जीव रूपी पंछी हाँ, संसार रूपी ब्रिश ते उमरा रूपी रात कट्टन वास्ते आए हाँ। जदों काल रूपी दिन चढ़ेगा भाव जदों काल का समा मौत का समा आएगा, आपां जीव रूपी पंछी संसार रूपी ब्रिश तो उड़ारी मार जावांगे। गुरबाणी दे विच सच्चे पातशाह कहिंदे ने, बहती जात कदे दृष्ट ना धारत मिथिया मोह बंधै नित पारछ। हे मनुख, तेरी उम्र इउं लंघदी जा रही है जिवें नदी का बहन हुंदा है, नदी का बहन बहिंदा है इउं अपनी उम्र लंघदी जा रही है। टाइम एंड टाइड वेट फॉर नन, समा ते समुंदर दीआं लहरां किसे दा इंतजार नहीं करिया करदीआं। भाई वीर सिंह जी ने भी लिखे है, फड़ फड़ रही तरीक समय ने एक ना मन्नी। समा लंघता जा रहा है, जिहड़ा अज लंघ गया कल नूं नहीं आउणा। इस करके बाणी कहिंदी है, काल करन ता अवै कर अवै करता सोए ताल, पाछे कछु ना होए गो जो सिर पर आवै काल। भाई ये ना कह मैं अज नितनेम नहीं करिया कल नूं कर लवांगा, अज मैं कथा नहीं सरवण कीती मंजी साहब तो टाइम नहीं मेरे कोले, मैं कल नूं कर लवांगा। हो सकदा कल नूं तेरा काल आ जावे, यह शरीर रहे ना रहे एक बिंद दा वी खालसा जी भरोसा नहीं। हम आदमी हाँ एकदमी, जे दम आ गया आदमी हाँ, जे दम ना आया मिट्टी दी ढेरियां चार भाई चुक के लकड़ां च दे देंगे। आओ खालसा जी, जो हुक्मनामा साहब सतगुरु सच्चे पातशाह जी ने बख्शिश कीता है शहीदां दे सरताज सतगुरु जी, इस हुक्मनामे दे विच महात्मा रूपी सखी अते उत्तम ते मध्यम दी गल इस हुक्मनामे दे विच महाराज कर रहे है। उत्तम की है मध्यम की है, तीन प्रकार के बखते होंदे ने, उत्तम मध्यम ते कनिष्ठ। इत्थे उत्तम ते मध्यम दी गल है, उत्तम मध्यम नूं उपदेश दे रहे है। सतगुरु सच्चे पातशाह जी की फरमाउणा करदे हन, आओ प्रेम सहित सारे बिरतियां नूं उकागर करके सरवण करो।

0: ਹੀ ਰਾਗ ਹੈ। ਪੰਜਵੇਂ ਪਾਤਸ਼ਾਹ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਸਾਨੂੰ ਕਲਯੁੱਗ ਦੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
1: ਧੰਨ ਸੁਹਾਗਣ ਜੋ ਪ੍ਰਭੂ ਪਛਾਨਾ।
0: ਧੰਨ ਸੁਹਾਗਣ, ਧੱਦਾ ਨੰਨੇ ਨੂੰ ਔਂਕੜ ਹੈ, ਇਹਦਾ ਅਰਥ ਹੈ ਜੀਵ ਇਸਤਰੀ। ਇੱਕ ਧਨ ਹੁੰਦਾ ਉਹਨੂੰ ਧੱਦਾ ਨੰਨਾ, ਉਹ ਪੈਸਾ ਕਹਿੰਦੇ ਨੇ। ਇੱਥੇ ਜਿਹੜਾ ਧਨ ਦਾ ਅਰਥ ਹੈ ਉਹ ਹੈ ਜੀਵ ਇਸਤਰੀ। ਉਹ ਜੀਵ ਇਸਤਰੀ ਧਨ ਹੈ ਜੋ ਪ੍ਰਭੂ ਦੇ ਹੁਕਮ ਨੂੰ ਪਛਾਣ ਲੈਂਦੀ ਹੈ। ਗੁਰਬਾਣੀ ਚ ਮਹਾਰਾਜ ਨੇ ਕਿਹਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਸੇ ਵਿਛੜ ਚੋਟਾਂ ਖਾਵੇ। ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਨੂੰ ਕਹਿੰਦੇ ਨੇ ਗੁਰਮੁਖ, ਜਿਹੜਾ ਮਨ ਦੇ ਅਕੋਰਡਿੰਗਲੀ ਚੱਲਦਾ ਉਹਨੂੰ ਕਹਿੰਦੇ ਨੇ ਮਨਮੁਖ। ਸੋ ਉਹ ਧਨ ਸੁਹਾਗਣ ਜੋ ਪ੍ਰਭੂ ਪਛਾਣੈ, ਉਹ ਜੀਵ ਇਸਤਰੀ ਸੰਤ ਰੂਪ ਸਖੀ ਧਨ ਹੈ ਜੋ ਪ੍ਰਭੂ ਨੂੰ ਪਛਾਣਦੀ ਹੈ, ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹਨੇ ਅੰਤਸ਼ਕਰਨ ਰੂਪ ਸੇਜਾ ਤੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਅੰਤਸ਼ਕਰਨ ਰੂਪ ਸੇਜਾ ਹੈ, ਤੁਲਤਾ ਦੀ ਵਿਛਾਈ ਹੈ, ਵਿਸ਼ਿਆਂ ਦਾ ਤਿਆਗ ਰੂਪ ਫੁੱਲ ਹਨ। ਖਾਲਸਾ ਜੀ, ਜਿਸ ਜੀਵ ਇਸਤਰੀ ਨੇ ਅੰਤਸ਼ਕਰਨ ਰੂਪ ਸੇਜਾ ਤੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ, ਉਹ ਜੀਵ ਇਸਤਰੀ, ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਸ ਜੀਵ ਇਸਤਰੀ ਨੇ ਪਤੀ ਪਰਮੇਸ਼ਵਰ ਨੂੰ ਪ੍ਰਾਪਤ ਕਰ ਲਿਆ, ਪਛਾਣ ਲਿਆ।
1: ਮਨ ਹੁਕਮ ਤਦਾ ਅਭਿਮਾਨ,
0: ਜਿਹੜੀ ਫਿਰ ਐਸੀ ਜੀਵ ਇਸਤਰੀ ਹੈ ਨਾ, ਉਹ ਭਾਗਾਂ ਵਾਲੀ ਹੈ, ਉਹ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਸੰਤ ਰੂਪ ਸਖੀ ਕਰਮਾਂ ਵਾਲੀ ਹੈ, ਜੋ ਪ੍ਰਭੂ ਦੇ ਹੁਕਮ ਨੂੰ ਪਛਾਣਦੀ ਹੈ, ਮਾਣ ਅਵਮਾਨ ਨੂੰ ਛੱਡ ਕੇ, ਹੰਕਾਰ ਦਾ ਤਿਆਗ ਕਰ ਛੱਡ ਕੇ, ਹੰਗਤਾ ਮਮਤਾ ਨੂੰ ਛੱਡ ਕੇ। ਬੜਾ ਆਪਾਂ ਨੂੰ ਕਈ ਵਾਰੀ ਖਾਲਸਾ ਜੀ ਹੰਕਾਰ ਹੋ ਜਾਂਦਾ, ਸਾਧਨਾ ਦਾ ਵੀ ਹੰਕਾਰ ਹੋ ਜਾਂਦਾ, ਮੈਂ ਬੜਾ ਸਾਧਕ ਹਾਂ, ਬੜੀ ਸਾਧਨਾ ਕਰਨ ਵਾਲਾ ਹਾਂ। ਸੋ ਇਹ ਸਾਰਾ ਕੁਝ ਛੱਡਣਾ ਪੈਂਦਾ ਕਈ ਵਾਰੀ। ਮੇਰੀ ਬੜੀ ਚੜ੍ਹਦੀ ਕਲਾ ਹੈ, ਲੋਕ ਮੈਨੂੰ ਬੜਾ ਮੰਨਦੇ ਹੈ, ਇਹ ਵੀ ਇੱਕ ਬਾਸ਼ ਨਹੀਂ ਹੈ, ਇਹ ਵੀ ਹੰਕਾਰ ਦੇ ਵਿੱਚ ਆਉਂਦਾ। ਹੰਕਾਰ ਨੂੰ ਤਿਆਗ ਕੇ, ਛੱਡ ਕੇ, ਅਕਾਲ ਪੁਰਖ ਦਾ ਹੁਕਮ ਮੰਨ ਕੇ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਅੰਤਸ਼ਕਰਨ ਰੂਪ ਸੇਜਾ ਤੇ ਪ੍ਰਾਪਤ ਕਰ ਸਕਦੀ ਹੈ। ਉਹ ਜੀਵ ਇਸਤਰੀ ਧਨਤਾ ਦੇ ਯੋਗ ਹੈ ਜਿਹੜੀ ਹੰਕਾਰ ਨੂੰ ਛੱਡ ਕੇ, ਸਾਧਨਾ ਰੂਪੀ ਹੰਕਾਰ ਨੂੰ ਛੱਡ ਕੇ, ਡਿਵਾਈਨ ਆਰਡਰ ਹੈ ਜਿਹੜਾ ਵਾਹਿਗੁਰੂ ਦਾ ਹੁਕਮ, ਅਲਾਹੀ ਹੁਕਮ ਨੂੰ ਪਛਾਣਦੀ ਹੈ, ਮੰਨਦੀ ਹੈ ਹੁਕਮ ਨੂੰ।
1: ਪਰੋ ਸਿਓ ਰਾਤੀ ਰਲੀਆ ਮਨ,
0: ਐਸੀ ਜੀਵ ਇਸਤਰੀ ਹੈ ਜਿਹੜੀ ਕਰਮਾਂ ਵਾਲੀ ਹੈ, ਉਹ ਪ੍ਰਿਓ ਸਿਓ ਰਾਤੀ, ਪ੍ਰਿਓ ਸਿਓ ਰਾਤੀ, ਪ੍ਰਿਓ ਦਾ ਭਾਵ ਹੈ ਪਿਆਰਾ ਪਤੀ ਪਰਮੇਸ਼ਵਰ। ਆਪਾਂ ਸਾਰੇ ਜੀਵ ਇਸਤਰੀਆਂ ਹਾਂ, ਆਪਣਾ ਸਾਰਿਆਂ ਦਾ ਪਤੀ ਪਰਮੇਸ਼ਵਰ ਹੈ। ਠਾਕਰ ਏਕ ਸਵਾਈ ਨਾਰ, ਠਾਕਰ ਇੱਕ ਹੈ ਆਪਣਾ ਮਾਲਕ, ਆਪਾਂ ਇਸਤਰੀਆਂ ਹਾਂ ਉਹਦੀਆਂ। ਸੋ ਭਾਈ, ਜਿਹੜੀਆਂ ਸੰਤ ਰੂਪ ਸਖੀਆਂ ਹਨ, ਜੀਵ ਰੂਪ ਇਸਤਰੀਆਂ ਜਿਨ੍ਹਾਂ ਨੇ ਪਤੀ ਪਰਮੇਸ਼ਵਰ ਨੂੰ ਪਾਲਿਆ, ਪ੍ਰਿਓ ਸਿਓ ਰਾਤੀ, ਉਹ ਆਪਣੇ ਪਿਆਰੇ ਪਰਮਾਤਮਾ ਦੇ ਨਾਮ ਚ ਰੰਗੀਆਂ ਹੋਈਆਂ ਰਹਿੰਦੀਆਂ ਹਨ, ਰਲੀਆ ਮਨ ਹੈ ਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅਕਾਲ ਪੁਰਖ ਦੀ ਦਰ ਤੋਂ। ਜਿਹੜੇ ਜੀਵ ਨਾਮ ਚ ਰੰਗੇ ਹੈ ਨਾ, ਉਹ ਸਦਾ ਹੀ ਖੁਸ਼ੀਆਂ ਪ੍ਰਾਪਤ ਕਰਦੇ ਹਨ, ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਜਿਵੇਂ ਸੁਖਮਨੀ ਸਾਹਿਬ ਦੀ ਅੱਠਵੀਂ ਅਸ਼ਟਪਦੀ ਵਿੱਚ ਪਾਠ ਆਉਂਦਾ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਸਦਾ ਹੀ ਆਨੰਦ ਵਿੱਚ ਰਹਿੰਦੀਆਂ ਹਨ ਐਸੀਆਂ ਜੀਵ ਇਸਤਰੀਆਂ। ਇਤਿਹਾਸ ਦੱਸਦਾ ਹੈ ਭਾਵੇਂ ਉਹਨਾਂ ਦੇ ਸਿਰ ਤੇ ਆਰਾ ਕਿਉਂ ਨਾ ਚੱਲ ਜਾਵੇ। ਐਸੇ ਗੁਰੂ ਕੇ ਪਿਆਰੇ ਕਹਿ ਦਿੰਦੇ ਹਨ, ਆਰਾ ਪਿਆਰਾ ਲਗਤ ਹੈ ਸਹਿਜੇ ਸਹਿਜੇ ਜਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਭਾਈ ਮਤੀ ਦਾਸ ਜੀ ਦਾ ਜੀਵਨ ਨਾਮ ਚ ਜੁੜੇ ਹੋਏ ਸੀ, ਨਾਮ ਚ ਇੰਨੇ ਰੰਗੇ ਹੋਏ ਸੀ। ਸੀਸ ਤੇ ਆਰਾ ਚੱਲਿਆ, ਜਲਾਦ ਨੂੰ ਕਹਿ ਦਿੱਤਾ ਤੂੰ ਆਰਾ ਤਿੱਖਾ ਕਰ ਲੈ, ਮੈਂ ਆਪਣੇ ਆਪ ਨੂੰ ਆਪਣੇ ਮਨ ਨੂੰ ਤਿੱਖਾ ਕਰਦਾ ਹਾਂ। ਜਪ ਜੀ ਦਾ ਪਾਠ ਸ਼ੁਰੂ ਕੀਤਾ, ਜਲਾਦ ਨੂੰ ਇੱਥੋਂ ਤੱਕ ਕਹਿ ਦਿੱਤਾ ਜਿਹੜਾ ਚੀਰ ਪਾ ਰਹੇ ਹੈ ਤੂੰ ਮੈਨੂੰ ਚੀਰ ਰਿਹਾ, ਸਿੱਧਾ ਜਾਵੇ ਬਿਲਕੁਲ। ਜੇ ਕਿਤੇ ਟੇਢਾ ਹੋ ਗਿਆ, ਇਤਿਹਾਸ ਨੇ ਮੁਆਫ ਨਹੀਂ ਕਰਨਾ ਕਿ ਗੁਰੂ ਕਾ ਸਿੱਖ ਤਕਲੀਫ ਮੰਨ ਗਿਆ। ਕਈ ਮਨਮੁਖ ਕਹਿ ਦਿੰਦੇ ਨੇ ਫਿਰ ਗੁਰੂ ਨੇ ਰਾਖੀ ਕਿਉਂ ਨਹੀਂ ਕੀਤੀ, ਕਿਉਂ ਨਹੀਂ ਬਚਾਇਆ ਮਤੀ ਦਾਸ ਨੂੰ ਆਰੇ ਤੋਂ। ਉਹਨਾਂ ਮੂਰਖਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਕਿਤੇ ਲਿਖਿਆ ਇਤਿਹਾਸ ਵਿੱਚ ਕਿ ਭਾਈ ਮਤੀ ਦਾਸ ਭਾਈ ਦਿਆਲਾ ਜੀ ਨੂੰ ਕੋਈ ਤਕਲੀਫ ਹੋਈ, ਕੋਈ ਦੁੱਖ ਲੱਗਿਆ? ਨਹੀਂ, ਐਦੋਂ ਵੱਡੀ ਰਾਖੀ ਕੀ ਕਰ ਸਕਦੇ ਨੇ, ਆਰਾ ਸਿਰ ਤੇ ਚੱਲਦਾ ਤੇ ਸਿੱਖ ਜਪ ਜੀ ਦਾ ਪਾਠ ਕਰਦਾ ਹੈ। 16 ਪੌੜੀਆਂ ਜਪ ਜੀ ਦੀਆਂ ਪੜ੍ਹ ਲਈਆਂ ਤੇ ਇੰਨੇ ਨੂੰ ਸਰੀਰ ਦੋ ਟੁਕੜਿਆਂ ਚ ਕਰ ਦਿੱਤਾ ਜਲਾਦ ਨੇ ਚੀਰ ਕੇ। ਪੰਜ ਪ੍ਰਵਾਨ ਵਾਲੀ ਪੌੜੀ ਤੇ ਪਾਠ ਪਹੁੰਚਿਆ ਸੀ, ਬਾਕੀ ਦਾ ਪਾਠ ਜਿਹੜਾ ਰਹਿੰਦਾ ਹੈ ਉਹ ਦੋ ਟੁਕੜਿਆਂ ਤੋਂ ਦੇ ਵਿੱਚੋਂ ਹੋਇਆ। ਦੋਨੋਂ ਤਨ ਤੇ ਜਪ ਜੀ ਪੜ੍ਹਿਆ, ਜਿਵੇਂ ਗ੍ਰੰਥੀ ਸਿੰਘ 9ਵੇਂ ਮਹੱਲੇ ਦੇ ਸਲੋਕ ਪੜ੍ਹਦੇ ਹੁੰਦੇ ਨੇ, ਇਉਂ ਜਾਪ ਕਰਵਾਇਆ। ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ ਬੰਦ ਕੱਟ ਕੇ ਟੋਕਰੇ ਚ ਪਾਤਾ ਜਲਾਦ ਨੇ। ਜਲਾਦ ਨੂੰ ਕਿਹਾ ਕਿ ਇੱਕ ਉਂਗਲ ਦੇ ਤਿੰਨ ਤਿੰਨ ਟੋਟੇ ਕਰ ਤੇ 8 ਅਸ਼ਟਪਦੀਆਂ ਦਾ ਜਾਪ ਹੋਇਆ ਸੀ, ਬਾਕੀ ਰਹਿੰਦੀਆਂ 16 ਅਸ਼ਟਪਦੀਆਂ ਦਾ ਜਾਪ ਬੰਦ ਬੰਦ ਕੱਟਣ ਤੋਂ ਬਾਅਦ ਹੋਇਆ। ਐਦੋਂ ਵੱਡੀ ਰਾਖੀ ਸਤਿਗੁਰੂ ਸਾਹਿਬ ਕੀ ਕਰ ਸਕਦੇ ਨੇ, ਮੁੱਖੋਂ ਸੀ ਤੱਕ ਨਹੀਂ ਉਚਾਰੀ। ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ, ਮਤੀ ਦਾਸ ਜੀ, ਕਿੰਨੀਆਂ ਉਦਾਹਰਨਾਂ ਹਨ। ਉਹ ਐਸੀਆਂ ਸੰਤ ਰੂਪ ਸਖੀਆਂ ਸਨ ਜਿਹੜੀਆਂ ਨਾਮ ਚ ਰੱਤੀਆਂ ਹੋਈਆਂ ਸੀ। ਨਾਮ ਚ ਜਿਹੜੀ ਜੀਵ ਇਸਤਰੀ ਰੱਤੀ ਗਈ ਉਹ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ, ਗੁਰੂ ਕੀਆਂ ਖੁਸ਼ੀਆਂ ਮਾਣਦੀ ਹੈ। ਖਾਲਸਾ ਜੀ ਸੋ ਰਾਤੀ ਰਲੀਆ ਮਨ ਰਲੀਆਂ ਤੋਂ ਭਾਵ ਖੁਸ਼ੀ ਆ। ਉਹ ਜੀਵ ਇਸਤਰੀ ਸਦਾ ਹੀ ਆਨੰਦ ਪ੍ਰਸੰਨ ਖੁਸ਼ੀਆਂ ਮਾਣਦੀ ਹੈ ਜਿਹੜੀ ਜੀਵ ਇਸਤਰੀ ਆਪਣੇ ਪ੍ਰਿਆ ਪਤੀ ਪਰਮਾਤਮਾ ਦੇ ਨਾਮ ਚ ਰੰਗੀ ਹੁੰਦੀ ਹੈ, ਰੱਤੀ ਹੁੰਦੀ ਹੈ। ਜਿਵੇਂ ਆਪ ਜੀ ਨੇ ਸਿੱਖ ਸ਼ਹੀਦਾਂ ਦਾ ਇਤਿਹਾਸ ਸਰਵਣ ਕੀਤਾ ਹੈ, ਨਾਮ ਚ ਇੰਨੇ ਰੱਤੇ ਹੋਏ ਸੀ ਆਰੇ ਦੀ ਤਕਲੀਫ ਨਹੀਂ ਹੋਈ, ਬੰਦ ਬੰਦ ਕੱਟ ਕੇ ਪਾ ਦਿੱਤਾ ਟੋਕਰੇ ਚ ਤਾਂ ਨਹੀਂ ਤਕਲੀਫ ਹੋਈ। ਐਸੇ ਗੁਰੂ ਕੇ ਪਿਆਰੇ ਨਾਮ ਚ ਰੱਤੇ ਹੋਏ ਗੁਰੂ ਕੀਆਂ ਖੁਸ਼ੀਆਂ ਮਾਣਦੇ ਹਨ।
1: ਸੁਣ ਸਖੀ ਪ੍ਰਭ ਮਿਲਣ ਨੀਸਾਨੇ।
0: ਹੁਣ ਉੱਤਮ ਸਖੀ ਮੱਧਮ ਨੂੰ ਉਪਦੇਸ਼ ਦਿੰਦੀ ਹੈ, ਇਹ ਮੱਧਮ ਸਖੀ ਪ੍ਰਭੂ ਨੂੰ ਮਿਲਣ ਦੀ ਨਿਸ਼ਾਨੀ ਸੁਣ, ਮੈਥੋਂ ਕੀ ਨਿਸ਼ਾਨੀ ਹੈ ਪ੍ਰਭੂ ਨੂੰ ਮਿਲਣ ਦੀ। ਖਾਲਸਾ ਜੀ ਜਿਹੜਾ ਪ੍ਰਭੂ ਨੂੰ ਮਿਲ ਲੈਂਦਾ ਨਾ ਉਹ ਦੱਸਣ ਯੋਗ ਨਹੀਂ ਰਹਿੰਦਾ, ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਦੱਸੂਗਾ ਤਾਂ ਜੇ ਵੱਖਰਾ ਹੋਊ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਅੱਜ ਕੱਲ੍ਹ ਮੀਡੀਆ ਦਾ ਜ਼ਮਾਨਾ, ਸੋਸ਼ਲ ਮੀਡੀਆ ਦਾ, ਕਈ ਐਵੇਂ ਹੀ ਖਾਲਸਾ ਜੀ ਬੈਠੇ ਹੁੰਦੇ ਨੇ, ਝੂਠ ਮਾਰੀ ਜਾਂਦੇ ਨੇ ਨੇਤਾ ਪ੍ਰਤੀ। ਟੀਵੀ ਚੈਨਲਾਂ ਤੇ ਮੀਡੀਆ ਦੇ ਵਿੱਚ ਮੈਨੂੰ ਰੱਬ ਮਿਲ ਗਿਆ, ਮੈਂ ਇੱਥੇ ਯਾਤਰਾ ਕਰ ਲਈ, ਮੈਂ ਉੱਥੇ ਯਾਤਰਾ ਕਰ ਲਈ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਐ। ਗੂੰਗਾ ਕਿਤੇ ਗੁੜ ਦਾ ਸਵਾਦ ਦੱਸ ਦੂਗਾ ਵੀ ਗੁੜ ਦਾ ਸਵਾਦ ਮਿੱਠਾ ਹੈ ਜਾਂ ਖੱਟਾ ਹੈ, ਜੇ ਦੱਸ ਦਿੱਤਾ ਉਹ ਗੂੰਗਾ ਕਾਹਦਾ ਹੋਇਆ ਫਿਰ। ਇਸੇ ਤਰ੍ਹਾਂ ਜਿਹਨੂੰ ਪਰਮੇਸ਼ੁਰ ਮਿਲਿਆ ਉਹ ਚੈਨਲਾਂ ਤੇ ਰੌਲਾ ਨਹੀਂ ਪਾਉਂਦਾ ਹੁੰਦਾ, ਅਨੁਭਵ ਨਹੀਂ ਕਿਸੇ ਨੂੰ, ਉਹ ਦੱਸਣ ਜੋਗਾ ਰਹਿੰਦੀ ਨਹੀਂ, ਪਰਮੇਸ਼ੁਰ ਦੇ ਹੀ ਸਰੂਪ ਹੋ ਜਾਂਦਾ, ਵਾਹਿਗੁਰੂ ਵਾਹਿਗੁਰੂ ਕਹਿੰਦਾ ਵਾਹਿਗੁਰੂ ਚ ਹੀ ਮਿਲ ਜਾਂਦਾ। ਸੋ ਅੱਜ ਦੇ ਸਮੇਂ ਐਵੇਂ ਰੌਲਾ ਪਾਈ ਜਾਂਦੇ ਹੈ, ਜਿਹੜੇ ਗੁਰਮੁਖ ਹੁੰਦੇ ਨੇ ਗੁਪਤ ਰਹਿਣਾ ਪਸੰਦ ਕਰਦੇ ਨੇ, ਉਹ ਆਪਣਾ ਅਨੁਭਵ ਨਹੀਂ ਕਿਸੇ ਨਾਲ ਸ਼ੇਅਰ ਕਰਦੇ। ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਦੀ ਗਤੀ ਨੂੰ, ਬ੍ਰਹਮ ਗਿਆਨੀ ਦੀ ਮਰਿਆਦਾ ਨੂੰ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਆਪਾਂ ਕਲਯੁਗ ਦੇ ਜੀਵ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੀ ਜਾਣਦੇ ਹਾਂ। ਸੋ ਇਸ ਕਰਕੇ ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਰੱਬ ਮਿਲ ਗਿਆ ਨਾ, ਉਹ ਫਿਰ ਦੱਸਣ ਯੋਗ ਨਹੀਂ ਰਹਿੰਦੇ, ਪਰ ਉਹਨਾਂ ਦਾ ਜਿਹੜਾ ਫੇਸ ਇੰਪ੍ਰੈਸ਼ਨ ਹੈ, ਉਹਨਾਂ ਦੇ ਜੀਵਨ ਦੀ ਤਬਦੀਲੀ ਸਾਨੂੰ ਨਜ਼ਰ ਆਉਂਦੀ ਹੈ। ਨਿਸ਼ਾਨੀ ਕੀ ਹੈ ਵੀ ਜਿਹਨੂੰ ਰੱਬ ਮਿਲ ਗਿਆ ਕਿਵੇਂ ਪਤਾ ਲੱਗੇ, ਇਹ ਵੀ ਗੁਰੂ ਸਾਹਿਬ ਨੇ ਸਾਨੂੰ ਦੱਸਿਆ। ਇਹ ਨਿਸ਼ਾਨੀ ਸਾਧ ਕੀ ਜਿੱਤ ਭੇੜਤ ਤਰੀਐ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਇਹ ਸਾਧੂ ਦੀ ਨਿਸ਼ਾਨੀ ਹੈ, ਰੱਬ ਨੂੰ ਮਿਲੇ ਹੋਏ ਦੀ ਨਿਸ਼ਾਨੀ ਹੈ, ਜਿਹਨੂੰ ਮਿਲ ਕੇ ਸਾਡੇ ਅੰਦਰ ਨਿਤਨੇਮ ਚੱਲ ਪਵੇ, ਵਾਹਿਗੁਰੂ ਦਾ ਜਾਪ ਚੱਲ ਪਵੇ, ਐਸੇ ਗੁਰਮੁਖ ਉਹ ਸਮਝ ਲਓ ਰੱਬ ਨੂੰ ਮਿਲਿਆ ਹੋਇਆ ਹੈ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜਦੋਂ ਵੀ ਉਹਨਾਂ ਦੇ ਕੋਈ ਦਰਸ਼ਨ ਕਰਦਾ ਸੀ ਇਸ ਸਟੇਜ ਤੇ ਆ ਕੇ, ਉਹਨਾਂ ਦੇ ਬਚਨ ਸੁਣ ਕੇ ਖਿੱਚਿਆ ਜਾਂਦਾ ਸੀ, ਅੰਦਰ ਨਾਮ ਚੱਲ ਪੈਂਦਾ ਸੀ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਚੱਲ ਪੈਂਦੀ ਸੀ। ਤੇ ਖਾਲਸਾ ਜੀ ਸੰਤਾਂ ਦੇ ਵਿੱਚ ਐਡੀ ਨਿਮਰਤਾ, ਐਡੀ ਪਦਵੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਉਹ ਆਪਣੇ ਆਪ ਨੂੰ ਕੀਟ ਕਿਹਾ ਕਰਦੇ, ਜਿਵੇਂ ਦਸਮ ਗ੍ਰੰਥ

ਲਾਲ ਦਾ ਅਰਥ ਹੁੰਦਾ ਪਿਆਰਾ, ਰੰਗੀਲੇ ਹਮ ਲਾਲਨ ਕੇ ਲਾਲੇ, ਹੇ ਮੇਰੇ ਪਿਆਰੇ ਵਾਹਿਗੁਰੂ ਹਮ ਲਾਲਨ ਕੇ ਲਾਲੇ, ਲਾਲਨ ਤੋਂ ਭਾਵ ਹੁੰਦਾ ਦਾਸ, ਹੇ ਪਿਆਰੇ ਪਰਮੇਸ਼ਵਰ ਰੰਗੀਲੇ ਤੋਂ ਭਾਵ ਆਨੰਦ ਸਰੂਪ ਆਨੰਦ ਮਾਨਣਾ, ਹੇ ਮੇਰੇ ਲਾਲ ਰੰਗੀਲੇ ਪਰਮੇਸ਼ਵਰ ਹਮ ਲਾਲਨ ਕੇ ਲਾਲੇ, ਅਸੀਂ ਤਾਂ ਤੇਰੇ

0: ਜਿਨ੍ਹਾਂ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆ ਲੱਖ ਨਾ ਜਾਣਿਆ ਜਾਣ ਵਾਲਾ ਪਰਮੇਸ਼ਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਗੁਰੂ ਦੀ ਕਿਰਪਾ ਕਰਕੇ ਗੁਰ ਅਲੱਖ ਲਿਖਾਇਆ, ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹਨੂੰ ਜਨਾ ਦਿੱਤਾ, ਉਹਦਾ ਗਿਆਨ ਦੇ ਦਿੱਤਾ। ਜਦੋਂ ਉਸ ਪਰਮੇਸ਼ਰ ਦੀ ਮਹਿਮਾ ਨੂੰ ਜਿਹਨੂੰ ਕੋਈ ਜਾਣ ਹੀ ਨਹੀਂ ਸਕਦਾ, ਗੁਰੂ ਦੀ ਕਿਰਪਾ ਦੇ ਨਾਲ ਜਦੋਂ ਉਹਦੇ 'ਚ ਜੁੜੇ, ਅਲੱਖ ਲਿਖਾਇਆ, ਉਹਨੂੰ ਜਾਣਿਆ, ਆਵਰਨਾ ਦੂਜਾ ਪਾਲੇ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਲਿਆ ਭਾਈ, ਉਹ ਹੋਰ ਨਹੀਂ ਦੂਜਿਆਂ 'ਚ ਚਿੱਤ ਲਾਉਂਦੇ, ਉਹ ਕਿਸੇ ਦੇਵੀ ਦੇਵ ਦੀ ਪੂਜਾ ਦੇ ਵਿੱਚ ਨਹੀਂ ਲੱਗਦੇ। ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੋ ਕਿਆ ਦੇ। ਜਿਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਨੂੰ ਜਾਣ ਲਿਆ, ਆਵਰਨਾ ਦੂਜਾ ਪਾਲੇ, ਉਹ ਹੋਰ ਨਹੀਂ ਕਿਸੇ ਨੂੰ ਭਾਲਦੇ, ਹੋਰ ਨਹੀਂ ਕਿਸੇ ਦੇ ਪਿੱਛੇ ਲੱਗਦੇ, ਐਸੀ ਉਹਨਾਂ ਦੀ ਅਵਸਥਾ ਹੈ। ਬਸ ਗੁਰੂ ਦੇ ਨਾਮ ਦੇ ਵਿੱਚ ਹੀ ਉਹ ਗੁੜੁੰਦ ਰਹਿੰਦੇ ਹਨ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਮਹਿਮਾ ਨੂੰ ਜਾਣ ਲਿਆ ਹੈ, ਗੁਰੂ ਦੀ ਕਿਰਪਾ ਦੇ ਨਾਲ। ਜਿਨ੍ਹਾਂ ਨੇ ਜਾਣ ਲਿਆ, ਪਰਮੇਸ਼ਰ 'ਚ ਹੀ ਲੀਨ ਹੋ ਜਾਂਦੇ ਨੇ, ਉਹ ਦੱਸਣ ਜੋਗੇ ਨਹੀਂ ਰਹਿੰਦੇ। ਬਸ ਉਹਨਾਂ ਦਾ ਜੀਵਨ ਹੀ ਦੱਸਦਾ ਹੈ ਵੀ ਇਹਨਾਂ ਦੀ ਅਵਸਥਾ ਕੀ ਹੈ। ਉਹ ਬੋਲਦੇ ਨਹੀਂ ਬਹੁਤਾ। ਵੱਡੇ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਭਿੰਡਰਾਂ ਵਾਲੇ, 15ਵੇਂ ਮੁਖੀ ਦਮਦਮੀ ਟਕਸਾਲ ਦੇ, ਉਹਨਾਂ ਨੇ ਕਦੇ ਬੋਲ ਕੇ ਪ੍ਰਚਾਰ ਨਹੀਂ ਕੀਤਾ। ਖਾਲਸਾ ਜੀ ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ। ਉਹਨਾਂ ਕੋਲੇ ਚਲੇ ਜਾਣਾ, ਉਹਨਾਂ ਦੇ ਦਰਸ਼ਨ ਕਰਕੇ ਹੀ ਨਾਮ 'ਚ ਸੁਰਤ ਜੁੜ ਜਾਣੀ। ਐਸਾ ਗੁਰਮੁਖਾਂ ਦਾ ਜੀਵਨ ਹੁੰਦਾ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ। ਉਹ ਦੂਜਿਆਂ ਨੂੰ ਨਹੀਂ ਲੱਭਦੇ ਫਿਰਦੇ। ਆਪਣੀ ਹਾਲਤ ਤਾਂ ਇਹ ਹੈ, ਕੋਈ ਹੰਨੇ ਦੀ, ਕੋਈ ਬੰਨੇ ਦੀ, ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਰਬਰ ਦਾ, ਕੋਈ ਇੱਧਰ ਨੂੰ ਭੱਜ ਗਿਆ, ਕੋਈ ਪਹਾੜਾਂ ਦੇ ਵਿੱਚ ਕਿਸੇ ਦੇਵੀ ਨੂੰ ਪੂਜਦਾ ਫਿਰਦਾ ਹੈ। ਜਿਹਦਾ ਧਰਮ ਹੈ ਉਹ ਜ਼ਰੂਰ ਦੇਵੀ ਦੇਵਤਿਆਂ ਨੂੰ ਪੂਜਣ, ਪਰ ਗੁਰੂ ਕੇ ਸਿੱਖ ਨੇ ਤਾਂ ਕੇਵਲ ਤੇ ਕੇਵਲ ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਸਿਰਫ ਅਕਾਲ ਦਾ ਪੁਜਾਰੀ ਹੋਣਾ ਗੁਰੂ ਕੇ ਸਿੱਖ ਨੇ। ਗੁਰ ਅਲੱਖ ਲਿਖਾਇਆ, ਨਾ ਲਿਖਿਆ ਜਾਣ ਵਾਲਾ ਪਰਮੇਸ਼ਰ ਸਤਿਗੁਰੂ ਜੀ ਨੇ ਲਿਖਾਇਆ ਹੈ। ਜਿਨ੍ਹਾਂ ਨੇ ਫਿਰ ਨਾ ਜਾਣ ਵਾਲੇ, ਜਿਹਦੀ ਕੋਈ ਅੰਤ ਨਹੀਂ ਪਾ ਸਕਦਾ, ਉਹ ਪਰਮੇਸ਼ਰ ਦੇ ਨਾਮ 'ਚ ਜੁੜ ਗਏ, ਹੋਰਾਂ ਦੀ ਭਾਲ ਨਹੀਂ ਫਿਰ ਕਰਦੇ।
1: ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ ਜਾਂ ਪ੍ਰਭ ਕਿਰਪਾ ਧਾਰੀ।
0: ਜਿਨ੍ਹਾਂ ਤੇ ਪਤੀ ਪਰਮੇਸ਼ਵਰ ਜੀ, ਪ੍ਰਭੂ ਜੀ ਕਿਰਪਾ ਧਾਰਨੀ ਕਰਦੇ ਹਨ, ਕਿਰਪਾ ਕਰਦੇ ਹਨ। ਗੁਰ ਅਲੱਖ ਲਿਖਾਇਆ ਜਾਂ ਤਿਸ ਪਾਇਆ, ਗੁਰੂ ਦੀ ਕਿਰਪਾ ਜਦੋਂ ਹੁੰਦੀ ਹੈ ਫਿਰ ਉਹ ਮਨੁੱਖ ਗੁਰੂ ਨੂੰ ਭਾ ਜਾਂਦਾ ਹੈ। ਜਦੋਂ ਗੁਰੂ ਨੂੰ ਭਾ ਗਿਆ ਤੇ ਫਿਰ ਗੁਰੂ ਸਾਹਿਬ ਜੀ ਆਪਣੇ ਸਰੂਪ ਦੀ ਸਾਖਤਾ ਕਰਾ ਦਿੰਦੇ ਨੇ, ਉਹਨੂੰ ਉਹਨੂੰ ਆਪਣਾ ਸਰੂਪ ਜਣਾ ਦਿੰਦੇ ਹਨ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਫਿਰ ਹੋਰ ਪਾਸੇ ਚਿੱਤ ਨੂੰ ਨਹੀਂ ਲਾਉਂਦੇ, ਬਸ ਗੁਰੂ ਦੇ ਨਾਲ ਇਹ ਚਿੱਤ ਉਹਨਾਂ ਦਾ ਅੱਠੇ ਪੈਰ ਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ।
1: ਜਗ ਜੀਵਨ ਦਾਤਾ ਪੁਰਖ ਵਿਧਾਤਾ ਸਹਿਜ ਮਿਲੇ ਬਨਵਾਰੀ।
0: ਜਗ ਜੀਵਨ ਦਾਤਾ, ਜਗਤ ਨੂੰ ਜੀਵਨ ਦੇਣ ਵਾਲਾ, ਪੁਰਖ ਊ ਨਾਮ ਨਰਕ ਦਾ ਹੈ, ਰੱਖ ਮਤਲਬ ਰੱਖ, ਨਰਕਾਂ ਤੋਂ ਰੱਖਣ ਵਾਲਾ ਵਿਧਾਤਾ, ਫਲਵਰ ਦਾਤਾ ਵਾਹਿਗੁਰੂ, ਵਿਧਾਤਾ ਤੋਂ ਭਾਵ ਸਾਡੇ ਲੇਖ ਲਿਖਣ ਵਾਲਾ ਪਰਮੇਸ਼ਰ। ਸਹਿਜ ਮਿਲੇ ਬਨਵਾਰੀ, ਬਨਵਾਰੀ ਤੋਂ ਭਾਵ ਬਨਵਾਰੀ ਬਣਾ 'ਚ ਰਹਿਣ ਵਾਲਾ, ਕਿਉਂਕਿ ਪਰਮੇਸ਼ਰ ਦੇ ਕਈ ਨਾਮ ਨੇ, ਉਹ ਬਣਾ ਦੇ ਵਿੱਚ ਵੀ ਹੈ, ਹਰ ਜਗ੍ਹਾ ਸਰਵ ਵਿਆਪਕ ਹੈ। ਉਹ ਜਿਹੜਾ ਵਾਹਿਗੁਰੂ ਹੈ ਸਹਿਜ ਮਿਲੇ ਬਨਵਾਰੀ, ਜਿਹੜਾ ਪੁਰਖ ਹੈ ਨਰਕਾਂ ਤੋਂ ਰੱਖਣ ਵਾਲਾ ਪਰਮੇਸ਼ਰ ਹੈ, ਵਿਧਾਤਾ ਸਾਡੇ ਲੇਖ ਲਿਖਣ ਵਾਲਾ, ਜੱਗ ਨੂੰ ਜੀਵਨ ਦੇਣ ਵਾਲਾ ਹੈ, ਉਹ ਸਹਿਜ ਅਵਸਥਾ ਦੀ ਜਦੋਂ ਪ੍ਰਾਪਤੀ ਹੁੰਦੀ ਹੈ ਉਹ ਉਦੋਂ ਪ੍ਰਾਪਤ ਹੁੰਦਾ ਹੈ। ਵਾਹਿਗੁਰੂ
1: ਮਦਰ ਕਰਹੇ ਤੂੰ ਤਾਰਹੇ ਤਰੀਆ ਸੱਚ ਦੇਵ ਦੀਨ ਦਇਆਲਾ।
0: ਨਦਰ ਕਰਹੇ ਤੂੰ ਤਾਰੇ, ਜਿਨ੍ਹਾਂ ਤੇ ਤੇਰੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਨੂੰ ਸੰਸਾਰ ਰੂਪੀ ਭਾਵ ਸਾਗਰ ਦੇ ਵਿੱਚੋਂ ਤੂੰ ਤਾਰ ਦੰਨਾ ਹੈ। ਤੇਰੇ ਤਾਰਨ ਦੇ ਨਾਲ ਹੀ ਅਸੀਂ ਤਰ ਸਕਦੇ ਹਾਂ। ਤਾਰ ਹੈ ਤਰੀਆ, ਸੱਚ ਦੇਵ ਹੋ ਦੀਨ ਦਿਆਲਾ ਹੈ, ਦੀਨ ਦਿਆਲ ਵਾਹਿਗੁਰੂ ਸੱਚੇ ਪਾਤਸ਼ਾਹ। ਸੱਚ ਕੀ ਹੈ? ਸੱਚ ਪਰਮੇਸ਼ਰ ਨਿਤ ਨਵਾਂ, ਸਾਨੂੰ ਨਾਮ ਦੀ ਦਾਤ ਦੇ ਦਿਓ। ਨਾਮ ਦੀ ਦਾਤ ਮਿਲ ਗਈ ਫਿਰ ਕਿਰਪਾ ਦ੍ਰਿਸ਼ਟੀ ਹੋਵੇਗੀ, ਕਿਰਪਾ ਦ੍ਰਿਸ਼ਟੀ ਦੇ ਨਾਲ ਨਜ਼ਰ ਕਰੇ ਤੂੰ ਤਾਰੇ ਤਰੀਏ, ਉਹਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਮਨੁੱਖ ਦਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵਸਾਗਰ ਦੇ ਵਿੱਚੋਂ ਤਰਦਾ ਹੈ। ਜਦੋਂ ਸਤ ਦੇਵੋ ਦੀਨ ਦਿਆਲਾ, ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਆਪਣੇ ਪਿਆਰੇ ਨੂੰ ਸੱਚਾ ਨਾਮ ਬਖਸ਼ਦੇ ਹਨ, ਫਿਰ ਸਾਡਾ ਜੀਵਨ ਰੂਪੀ ਵਿਹੜਾ ਸੰਸਾਰ ਰੂਪੀ ਭਵਸਾਗਰ ਵਿੱਚੋਂ ਤਰਦਾ ਹੈ ਪਾਰ।

0: ਪਰਣਵਤ ਤੋਂ ਭਾਵ ਬੇਨਤੀ ਪੂਰਵਕ ਬਚਨ ਕਰਦੇ ਹੈ। ਪਰਣਵਤ ਨਾਨਕ ਦਾਸਨ ਦਾਸਾ, ਤੂੰ ਸਰਵ ਜੀਆਂ ਪ੍ਰਿਤਪਾਲਾ, ਮੈਂ ਤਾਂ ਤੇਰੇ ਦਾਸਾਂ ਦਾ ਦਾਸ ਹਾਂ ਸੱਚੇ ਪਾਤਸ਼ਾਹ। ਤੂੰ ਸਾਰਿਆਂ ਜੀਆਂ ਦੀ ਪ੍ਰਿਤ ਪਾਲਣਾ ਕਰਨ ਵਾਲਾ ਹੈ, ਰੋਜੀ ਰੋਟੀ ਦੇਣੀ, ਘਰ ਮਕਾਨ ਦੇਣੇ, ਫਿਰ ਲੈ ਕਰਨਾ, ਇਹ ਸਾਰੀ ਪ੍ਰਿਤ ਪਾਲਣਾ ਤੂੰ ਕਰਦਾ ਹੈ, ਸਭ ਕੁਝ ਕਰਨ ਕਾਰਨ ਸਮਰੱਥ ਹੈ ਤੂੰ। ਇੱਥੋਂ ਤੱਕ ਮਾਤਾ ਦੇ ਗਰਭ ਦੇ ਵਿੱਚ ਜਠਰਾ ਅਗਨੀ ਬੱਚੇ ਨੂੰ ਸਾੜ ਕੇ ਸਵਾਹ ਕਰ ਦੇਵੇ, ਜੇ ਤੂੰ ਉੱਥੇ ਰੱਖਿਆ ਨਾ ਕਰੇ। ਬੱਚੇ ਦਾ ਸਰੀਰ ਗੁਲਾਬ ਦੇ ਫੁੱਲ ਨਾਲੋਂ ਵੱਧ ਕੋਮਲ ਹੁੰਦਾ ਹੈ, ਜੇ ਮਾਤਾ ਰੋੜ ਚੱਬ ਲਵੇ ਰੋੜ ਸੜ ਕੇ ਸਵਾਹ ਹੋ ਜਾਂਦੇ ਹਨ, ਪਰੰਤੂ ਬੱਚਾ ਕਿਵੇਂ ਬਚਦਾ? ਫਿਰ ਜਠਰਾ ਅਗਨੀ ਹੁੰਦੀ ਹੈ, ਜਿਹੜੀ ਗਰਭ ਚ ਅੱਗ ਹੈ ਨਾ ਉਹਨੂੰ ਜਠਰਾ ਅਗਨੀ ਕਹਿੰਦੇ ਨੇ। ਫਿਰ ਬੱਚਾ ਕਿਵੇਂ ਬਚਦਾ ਹੈ? ਮਹਾਰਾਜ ਕਹਿੰਦੇ, ਮਾਤਾ ਕੇ ਉਧਰ ਮਹਿ ਪ੍ਰਿਤਪਾਲ ਕਰੈ, ਸੋ ਕਿਉਂ ਮਨੋ ਵਸਾਰੀ ਹੈ, ਮਨੋ ਕਿਉਂ ਵਸਾਰੀ ਹੈ, ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ। ਉੱਥੇ ਬੱਚੇ ਦੀ ਜਿਹੜੀ ਸੁਰਤ ਹੁੰਦੀ ਹੈ, ਬੱਚੇ ਦਾ ਜਿਹੜਾ ਮੁੱਖ ਹੁੰਦਾ ਥੱਲੇ ਵੱਲ ਨੂੰ ਪੈਰ ਉੱਪਰ ਵੱਲ ਹੁੰਦੇ ਨੇ, ਮੁੱਖ ਤਲੈ ਪੈਰ ਉੱਪਰ ਹੈ, ਬਸੰਦੋ ਕੌਥੜੇ ਥਾਏ, ਸਾਰਾ ਮਲਮੂਤਰ ਤੇਰੇ ਨੱਕ ਕੋਲ ਦੀ ਵਗਦਾ ਹੁੰਦਾ ਹੈ। ਤੇ ਉੱਥੇ ਫਿਰ ਤੂੰ ਵਾਅਦਾ ਕਰਦਾ ਹੈ, ਪਰਮੇਸ਼ਰ ਮੈਨੂੰ ਇੱਥੋਂ ਕੱਢ ਲੈ, ਮੈਨੂੰ ਜਨਮ ਦਵਾ ਦੇ ਸੱਚੇ ਪਾਤਸ਼ਾਹ, ਮੈਂ ਤੇਰਾ ਨਾਮ ਜਪਾਂਗਾ। ਬੱਚੇ ਦੀ ਸੁਰਤੀ ਮਾਤਾ ਦੇ ਗਰਭ ਵਿੱਚ ਸੁਖਮਣਾ ਨਾੜੀ ਚ ਪ੍ਰਵੇਸ਼ ਕਰੀ ਹੁੰਦੀ ਹੈ, ਤਿੰਨ ਨਾੜੀਆਂ ਨੇ, ਨੱਕ ਦੇ ਸੱਜੇ ਪਾਸੇ ਇੜਾ ਹੈ, ਖੱਬੇ ਪਾਸੇ ਪਿੰਗਲਾ ਹੈ, ਆਹ ਨੱਕ ਦੇ ਸੈਂਟਰ ਦੇ ਵਿੱਚ ਸੁਖਮਣਾ ਨਾੜੀ ਹੈ। ਸੁਖਮਣਾ ਨਾੜੀ ਚ ਸੁਰਤੀ ਪ੍ਰਵੇਸ਼ ਕਰਨ ਕਰਕੇ ਅੱਠੇ ਪੈਰ ਨਾਮ ਚੱਲਦਾ ਰਹਿੰਦਾ, ਉਹ ਨਾਮ ਜਿਹੜਾ ਉਹ ਬੱਚੇ ਨੂੰ ਬਚਾਉਂਦਾ ਜਠਰਾ ਅਗਨੀ ਤੋਂ। ਨਹੀਂ ਤਾਂ ਉੱਥੇ ਜੇ ਗਰਭਵਤੀ ਮਾਂ ਰੋੜ ਚੱਬੇ ਉਹ ਸਵਾਹ ਹੋ ਜਾਂਦੇ ਨੇ। ਸੋ ਇਸ ਕਰਕੇ ਕਈ ਤਾਂ ਹੁਣ ਨਾਮ ਨੂੰ ਵੀ ਮਨਮੁੱਖ ਲੋਕ ਤੋਤਾ ਰੱਟਣੇ ਦੱਸਦੇ ਨੇ, ਬਾਣਾ ਪਾਇਆ ਪ੍ਰਚਾਰ ਕਰਦੇ ਨੇ, ਪਰ ਕਹਿੰਦੇ ਨਾਮ ਨੂੰ ਵਾਰ ਵਾਰ ਜਪਣਾ ਤੋਤਾ ਰਟਨ ਹੈ। ਖਾਲਸਾ ਜੀ, ਗੁਰਬਾਣੀ ਚ ਤਾਂ ਜਗ੍ਹਾ ਜਗ੍ਹਾ ਲਿਖਿਆ ਸਿਮਰ ਸਿਮਰ ਨਾਮ ਵਾਰੰਵਾਰ, ਇਹਨੂੰ ਝੂਠਾ ਪਾ ਦੋਗੇ ਤੁਸੀਂ? ਮਹਾਰਾਜ ਕਹਿੰਦੇ ਵਾਰ ਵਾਰ ਉਹਦੇ ਨਾਮ ਨੂੰ ਜਪ, ਜਦੋਂ ਵਾਰ ਵਾਰ ਜਪੇਗਾ ਫੇਰ ਇਹ ਨਾਮ ਅੰਦਰ ਚੱਲੂਗਾ। ਇਸ ਕਰਕੇ ਭਾਈ ਉੱਥੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਹੈ, ਮਾਤਾ ਦੇ ਗਰਭ ਦੇ ਵਿੱਚ ਤੂੰ ਸਰਬ ਜੀਆਂ ਪ੍ਰਿਤ ਪਾਲਾ, ਪਾਲਣਾ ਕਰਨ ਵਾਲਾ ਹੈ ਪਰਮੇਸ਼ਰ। ਉਹਦੇ ਅੱਗੇ ਬੇਨਤੀ ਕਰਦੇ ਨੇ, ਅਸੀਂ ਤਾਂ ਤੇਰੇ ਦਾਸਾਂ ਦੇ ਦਾਸ ਹਾਂ ਵਾਹਿਗੁਰੂ ਜੀ।
1: ਹਰ ਪੁਰ ਧਾਰ ਰਹੇ ਅਤ ਪਿਆਰੇ,
0: ਹਰ ਪੁਰ ਧਾਰ ਰਹੇ ਅਤ ਪਿਆਰੇ, ਅਤ ਪਿਆਰੇ ਬਹੁਤ ਪਿਆਰੇ ਪਰਮੇਸ਼ਰ, ਤੇ ਤੁਸੀਂ ਸੰਸਾਰ ਦੀ ਰਚਨਾ ਕਰਕੇ ਤੁਹਾਡੇ ਆਸਰੇ ਖੜਾ ਸੰਸਾਰ, ਤੇਰੇ ਨਾਮ ਦੇ ਆਸਰੇ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਅਖੰਡ ਬ੍ਰਹਿਮੰਡ, ਨਾਮ ਕੇ ਸਾਰਾ ਕੁਝ ਤੇਰੇ ਨਾਮ ਦੇ ਆਸਰੇ ਖੜਾ ਹੈ। ਤੇ ਸੰਸਾਰ ਦੀ ਰਚਨਾ ਕਰਕੇ ਤੁਸੀਂ ਸਰਵ ਵਿਆਪਕ ਹੋ, ਭਰਪੁਰ ਧਾਰੇ ਹਰ ਜਗ੍ਹਾ ਸੱਚੇ ਪਾਤਸ਼ਾਹ ਜੀ, ਤੁਸੀਂ ਸਰਵ ਵਿਆਪਕ ਹੋ, ਅਤ ਪਿਆਰੇ ਹੋ, ਤੇ ਸੰਸਾਰ ਦੀ ਰਚਨਾ ਵੀ ਤੁਸੀਂ ਹੋਈ ਕੀਤੀ ਹੈ।
1: ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ,
0: ਜਿਹੜੇ ਸ਼ਬਦ ਦੇ ਵਿੱਚ ਜੁੜ ਗਏ ਨਾ ਨਾਮ ਚ, ਨਿਤਨੇਮ ਚ, ਬਾਣੀ ਪੜ੍ਹਨ ਚ, ਸ਼ਬਦ ਰਵ ਰਹਿਆ, ਰਵ ਰਹਿਆ ਜਿਹੜੇ ਸ਼ਬਦ ਵਿੱਚ ਰੰਗੇ ਰਹਿੰਦੇ ਨੇ, ਅੱਠੇ ਪੈਰ ਚੱਲਦਾ ਰਹਿੰਦਾ ਜਾਪ, ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਮੁਰਾਰੇ ਵੀ ਉਹਦਾ ਨਾਮ ਹੈ ਵਾਹਿਗੁਰੂ ਦਾ, ਮੁਰਾਰੇ ਮੁਰ ਨਾਮ ਦੇ ਦੈਂਤ ਨੂੰ ਸੰਘਾਰ ਕਰਨ ਵਾਲੇ ਵਾਹਿਗੁਰੂ। ਸ਼ਬਦ ਰਵ ਰਹਿਆ ਗੁਰ ਰੂਪ ਮੁਰਾਰੇ, ਜਿਹੜੇ ਸ਼ਬਦ ਵਿੱਚ ਰੰਗੇ ਹੁੰਦੇ ਨੇ ਉਹ ਪਰਮੇਸ਼ਰ ਦੇ ਹੀ ਸਰੂਪ ਹੋ ਜਾਂਦੇ ਨੇ, ਗੁਰੂ ਦੇ ਹੀ ਰੂਪ ਹੋ ਜਾਂਦੇ ਹਨ, ਜਿਹੜੇ ਅੱਠੇ ਪੈਰ ਸ਼ਬਦ ਵਿੱਚ ਰੰਗੇ ਰਹਿੰਦੇ ਹਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਰਗੀਆਂ ਸ਼ਖਸੀਅਤਾਂ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੂੰ ਨਿਵਾਸ, ਐਸੀ ਅਵਸਥਾ ਉਹਨਾਂ ਗੁਰਮੁਖਾਂ ਦੀ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम का यह हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड का पता है यूनिट नंबर 11 2316 27 एवेन्यू नॉर्थ ईस्ट कैलगरी।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811, 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ, 1130-4818 ਵੈਸਟ ਵਿੰਡਸ ਡਰਾਈਵ, ਨੌਰਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507, 14 ਐਵਨਿਊ ਸਾਊਥ ਵੈਸਟ, ਕੈਲਗਰੀ।

जैब के सतगुरु मिले सब दुख आखूरो।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ ਸੱਤੋ ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6666 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ, ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
0: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd Avenue, North East, Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 63 ਐਵੀਨਿਊ ਨਾਰਥ ਈਸਟ ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 V ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

0: ਕੈਲਗਰੀ ਵਿੱਚ 24 ਘੰਟੇ 7 ਦਿਨ ਚੱਲਣ ਵਾਲੇ
1: ਪੰਜਾਬੀ ਰੇਡੀਓ 102.7 FM ਵੱਲੋਂ ਹਰ ਰੋਜ਼ ਸ਼ਬਦ ਕੀਰਤਨ, ਧਾਰਮਿਕ ਕਥਾ, ਢਾਡੀ ਵਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ, ਜਿਨ੍ਹਾਂ 'ਚ ਸਟੂਡੀਓ ਦੇ ਨੰਬਰ ਉੱਤੇ ਕਾਲ ਕਰਕੇ ਤੁਸੀਂ ਵੀ ਹਿੱਸਾ ਲੈ ਸਕਦੇ ਹੋ।
0: ਪ੍ਰੋਗਰਾਮਾਂ ਸੰਬੰਧੀ ਜਾਂ ਸਹਿਯੋਗ ਲਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਫੋਨ ਕਰ ਸਕਦੇ ਹੋ। ਫੋਨ ਨੰਬਰ ਹੈ 403-238-6667, 403-238-6667।
1: ਹੋਰ ਜਾਣਕਾਰੀ ਲਈ ਵਿਜ਼ਿਟ ਕਰੋ punjabiradio.ca।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲਸਾਰ ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ ਉਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਆਰਾਦੇ ਬਿਖੜੇ ਦਾਉ ਲੰਘਾਵੇ ਮੇਰਾ ਸਤਿਗੁਰੇ ਸੁਖ ਸਹਿਜ ਸੇਤੀ ਹਰ ਜਾਤੇ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਬਿਖਾਈ

ਉੱਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤ੍ਰਾਸ ਮਿਟਾ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਇ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਇ। ਨਿਮਾਣਿਓ ਕੇ ਮਾਣ, ਨਿਤਾਣਿਓ ਕੇ

ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਘਰ ਚੌਥਾ।

ਵਾਹਿਗੁਰੂ ਆਪਣੇ ਦਿਹਾੜੀ ਸਦਵਾ ਜਿਨ ਮਾਣ।

ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਦਿਲ ਬੁਆੜ ਜਿਉਂ ਸੁੰਜਿਆ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੁਨਾਹਾ, ਫਲੀ ਹੈ

ਹੋਏ ਗੁਰ ਸਾਜੇ ਗਰਾ ਸਿਮਰਿ ਪਚਾਓ, ਦਾਤਾ ਕਰਤਾ ਆਪ ਤੂੰ ਕੁਛ ਦੇ ਨਾ ਕਰੇ ਪਸਾਓ, ਤੂੰ ਜਣਾ ਇਸ ਸਭ ਤੇ ਤੇਰੇ ਸਿਮਰਿ ਕਵਾਓ, ਕਰਿਆ ਸਿਮਰਿ ਪਚਾਓ, ਕਰਿਆ

0: ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅੰਮ੍ਰਿਤ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੋਂ ਦਿਆ ਕੇ ਲੱਕੜੋ ਸੱਚੇ ਸਭ ਤਾਣ ਸੱਚੇ ਸਭ ਸੱਚੇ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈਂ ਤੁਕਾ ਜਿਨੇ ਕਰ ਮਹੱਲਾ ਪਹਿਲਾ
1: ਵੱਡੀ ਵੱਡੀ ਵੱਡਾ ਨਾਉ ਵੱਡੀ ਵੱਡੀ ਸੱਚਨਿਆਉ ਵੱਡੀ ਵੱਡੀ ਜਾਣੇ ਚਲਤਾਓ ਵੱਡੀ ਵੱਡੀ ਜਾਣ ਅਲਾਓ ਵੱਡੀ ਵੱਡੀ ਪੂਜਾ ਸਪਾਓ ਵੱਡੀ ਵੱਡੀ ਜੇ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆਪ ਨਾਨਕ ਗਾਰ ਨਗਤ ਨੀ ਜਾਏ ਕੀਤਾ ਕਰਨਾ ਸਰਬ ਜਾਏ ਮਹੱਲਾ ਦੂਜਾ
0: ਇਹੋ

ਆਵੇ।

0: ਸਮਾਦ ਪਾਉਣ, ਸਮਾਦ ਪਾਣੀ, ਸਮਾਦ ਅਗਨੀ ਖੇਡੇ ਵਡਾਣੀ, ਸਮਾਦ ਤੱਤੀ, ਸਮਾਦ ਖਾਣੀ, ਸਮਾਦ ਸਾ ਲਾਗੇ ਪ੍ਰਾਣੀ, ਸਮਾਦ ਸੰਜੋਗ, ਸਮਾਦ ਵੰਜੋਗ, ਸਮਾਦ ਪੁੱਖ, ਸਮਾਦ ਭੋਗ, ਸਮਾਦ ਸਮਾਦ ਸਾਹਬ, ਸਮਾਦ ਸਮਾਰਾ, ਸਮਾਦ ਨੇੜੇ ਵਸਮਾਦੂ, ਸਮਾਦ ਦੇ ਕੇ ਹਾਜ਼ਰਾ ਹਜ਼ੂਰ, ਵੇਖ ਵਡਾਰਿਆ ਵਸਮਾਦ, ਨਾਨਕ ਪੂਜਨ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦੱਸਿਆ ਕੁਦਰਤ ਸੁਣੀਆ ਕੁਦਰਤ ਭਾਵ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵਕਾਰ,

ਪਵਣ ਬਾਣੀ ਬੈਸੰਤਰ ਕੁਦਰ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾਕ ਨਾਨਕ ਹੁਕਮ ਦਰ ਵੇਖੈ ਵਰਤੈ ਤਾਕੋ ਤਾਕੋੜੀ ਆਪਣੇ ਭੋਗ ਭੋਗੈ।

ਪੈਵ ਜਗਨ ਕਢੇ ਵਿਗਾਰ, ਪੈਵ ਧਰਤੀ ਦਰਦ ਵਿਭਾਰ, ਪੈਵ ਚਿੰਦ ਪਿਸਰ ਪਾਰ, ਪੈਵ ਚ ਰਾਜਾ ਧੰਦਵਾਰ, ਪੈਵ ਸੁਰ ਪੈਵ ਚੰਦ ਕੋ ਕਰੋੜੀ ਚੰਦਨਾਂਤ, ਪੈਵ ਸਿਧ ਬਸੁਨਾਥ, ਪੈਵ ਚ ਅਡਾਣੇ ਕਾਚ, ਪੈਵ ਜੋਧ ਮਾਂ ਬਲਸੂਰ, ਪੈਵ ਚ ਆਵਹਿ ਜਾਵਹਿ ਪੂਰ, ਸਗਲਿਆ ਪੋ ਲਿਖਿਆ ਸਿਰਲੇਖ।

0: ਵਾਹਿਗੁਰੂ
1: ਸਲੋਕ ਮਹੱਲਾ ਪਹਿਲਾ ਖੜੀਆਂ ਸਭੇ ਗੋਪੀਆਂ ਪੈਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦੁਰ ਜਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਭ ਜੰਜਾਲ ਨਾਨਕ ਮੂਸੇ ਗਿਆਨ ਹੋਣੀ ਹੈ ਗਿਆ ਚਮਕਾਲ ਮਹੱਲਾ ਪਹਿਲਾ
0: ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉਡਰਾਵਾ ਝਟੈ ਪਾਏ ਵੇਖੈ ਲੁਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਛਾੜਾ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਓ ਪਿੰਨੀ ਰਹਿਣ ਜਿਨ੍ਹਾਂ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆ ਅਨਗਾ ਪੰਖੀ ਭੌਂਦੀਆਂ ਲੈ ਨਸਾ ਸੂਹੈ ਚਾੜ ਭੁਆਈਐ ਜੰਤ ਨਾਨਕ ਭੁਆਂਦਿਆਂ ਗਣਤ ਨਾ ਅੰਤ ਬੰਧਨ ਬੰਦ ਭੁਆਏ ਸੋਏ ਪੈ ਕੀਰਤਨ ਚੈ ਸਭ ਹੋਏ ਨੱਚ ਨੱਚ ਹੱਸੈ ਚਲੈ ਸੈ ਰੋਏ ਉੜ ਨਾ ਜਾਏ ਸਿਧ ਨਾ ਹੋਏ ਨੱਚਣ ਕੁਦਰ ਮਨ ਕਾ ਚਾਓ ਨਾਨਕ ਜਿਨ ਮਨ ਭਉ ਤਿਨ

ਜਰਮਣਾ ਪਰ ਹਰੇ ਦਰਵੇਸ ਕਰਿੰਦੀ ਆਈ ਹੈ, ਉਹ ਰਹੇ ਨਾ ਭਰੀਏ ਪਾਈਏ, ਉਹ ਰਹੇ ਨਾ ਭਰੀਏ।

ਮਾਨਾ ਸਿਪ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਦੇ ਪਾ ਵਿੱਚ ਬੰਦੀ ਵੇਖਣ ਕੋ ਦੀਦਾ ਹਿੰਦੂ ਸਲਾਹੀ ਸਲਾਹਨ ਦਾ ਚੁਰੂਪ ਪਾ ਤੀਰਥਨਾ ਵੇ ਅੱਛਾ ਪੂਜਾ ਅਗਰਵਾਸ ਬੈਕਾ ਜੋਗੀ ਸੁਣ ਤਿਆਵਣ ਜਿੰਦੇ ਲਖ ਨਾਮ ਕਰਤਾ ਸੁਖ ਮੂਰਤ ਨਾਮ ਰੰਜਨ ਕਾਇਆ ਕਾ ਕਾਰ ਸਤੀਆ ਮਨ ਸੰਤੋਖ ਪਜੇ ਦੇਣੇ ਕਹਿ ਵਿਚਾਰ ਦੇ ਦੇ ਮੰਗੇ ਸਹਿਸਾ ਗੁਣਾ ਸੋ ਕਰੇ ਸੰਸਾਰ ਚੋਰਾਂ ਯਾਰਾਂ ਤੈ ਕੁੜਿਆਰਾਂ ਖਰਾਬਾਂ ਵੇਕਾ ਇੱਕ ਹੁੰਦਾ ਖਾਏ ਚਲੇ ਥਾਓ ਤੇ ਨਾ ਭੇਕਾਏ ਕਾਰ ਜਲ ਤਲ ਜੀਆਂ ਬੁਰੀਆਂ ਲੋਹਾਂ ਕਾਰਾਂ ਕਾਰ ਉਹ ਜਿਹਾ

0: ਹਉਂਚ ਲਿਆ ਹਉਂਚ ਖੱਟਿਆ ਹਉਂਚ ਗਿਆ ਹਉਂਚ ਚਾਰ ਕੁੜਿਆਰ ਹੁਣ ਪਾਪ ਪੁੰਨ ਵਿਚਾਰ ਹਉਂਚ ਨਰਕ ਸੁਰਗ ਅਵਤਾਰ ਹਉਂਚ ਅਸੇ ਹਉਂਚ ਰੋਵੇ ਹਉਂਚ ਭਰੀ ਹਉਂਚ ਧੋਵੈ ਹਉਂ ਜਾਤੀ ਜਿਨਸੀ ਖੋਵੈ ਹਉਂਚ ਮੂਰਖ ਹਉਂ ਸਿਆਣਾ ਮੁਖ ਮੁਖੀ ਸਾਰ ਨਾ ਜਾਣਾ ਹਉਂਚ ਲਾਇਆ ਹਉਂ ਵਿਛਾਇਆ ਹਉਂ ਮੈਂ ਕਰ ਕਰ ਜੰਤ ਉਪਾਇਆ ਹਉਂ ਮੈਂ ਬੁਝੇ ਤਾਂ ਦਰ ਤੁਜੈ ਗਿਆਨ ਹੁਣਾ ਕਥ ਕਥ ਲੁਜੈ ਨਾਲ ਹੁਕਮੀ ਲਿਖੀਏ ਲੇਖ ਜਿਹਾ ਵੇਖੈ ਜਿਹਾ ਵੇਖ ਮਹੱਲਾ ਦੂਜਾ
1: ਹਉਂ ਮੈਂ ਇਹ ਜਾਤ ਹੈ ਹਉਂ ਮੈਂ ਕਰਮ ਕਮਾਏ ਹਉਂ ਮੈਂ ਇਹੀ ਬੰਦਨਾ ਫਿਰ ਸੰਜਮ ਨਹੀਂ ਪਾਏ ਹਉਂ ਮੈਂ ਕਿੱਥੋਂ ਬਜਗ ਸੰਜਮੇ ਜਾਏ ਹਉਂ ਮੈਂ ਇਹ ਹੁਕਮ ਹੈ ਭੈਕ ਫਰਾਏ ਹਉਂ ਮੈਂ

0: ਬਿਰਖਾ ਤੀਰਥਾ ਤੱਤਾ ਮੇਗਾ ਖੇਤਾਂਗਾ ਦੀਪਾਂ ਲੋਹਾ ਮੰਡਲਾ ਖੰਡਾ ਵਰ ਭੰਡਣਾ ਅੰਡ ਜਿਰ ਉਪਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੂ ਪਾਏ ਕੈ ਸੁਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਗ ਤਿਸ ਜੁਹਾਰੀ ਸਵਾਸ ਤਿਸ ਤਿਸ ਤਬਾ ਨੂੰ ਠੱਗ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤੱਕ ਮਹੱਲਾ ਪਹਿਲਾ
1: ਲੱਖ ਨਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਯੁਗ ਬੇਬਾਣ ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟਿਆ ਪ੍ਰਾਣ ਲੱਖ ਸੂਰਤੀ ਲਾ ਗਿਆ ਤੇ ਹਨ ਪੜੀਆ ਪਾਠ ਪ੍ਰਾਣ ਜਿਨ ਕਰਤਾ ਕਰਨਾ ਕੀਆ ਵਿਖਿਆ ਵਣ ਜਾਣ ਨਾਨਕ ਮਤੀ ਮਿੱਥਿਆ

ਜਾਗੈ ਗੁਰ ਬਿਨ ਸੂਤਾ। ਪਾਗੋ ਪਿਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸ੍ਰੀ ਸ਼ਾਹੀ ਪਾਈ, ਮੂਰਖ ਅੰਦਾ ਪਤ ਗਵਾਈ, ਵਿਣ ਨਾ ਵਕਿਸਤਾਈ ਨਾ ਪਾਈ, ਰਹਿ ਬਿਵਾੜੀ ਮੜੀ ਮਸਾਣੀ, ਅੰਦਰ ਜਾਣ ਫਿਰ ਪਿਛਤਾਣੀ। ਸਤਿਗੁਰ ਭੇਟੇ ਸੋ ਸੁਪਾਏ, ਹਰ ਕਾ ਨਾਮ ਮਨ ਵਸਾਏ, ਨਾਨਕ ਨਦਰ ਕਰੇ ਸੁਪਾਏ।

0: ਦੇ ਦਰਸ ਹੁਣ ਕਿਰਤ ਗਾਉਂਦੇ, ਨਾਨਕ ਕਰਮਾ ਬਾਹਰੇ ਦਾ ਟੋਨ ਲੈਣੀ ਥਾਮਦੇ, ਇੱਕ ਮੂਲ ਨਾ ਪੁੱਜਣਾ ਆਪਣਾ ਅਣਹੁੰਦਾ ਆਪ ਗਣਾਇਂਦੇ, ਹੋਂ ਟਾਡੀ ਕਾ ਨੀਚ ਜਾਤ ਹੋ ਤੰਜਾ ਸਦਾਇਂਦੇ, ਤਿੰਨ ਮੰਗਾ ਜੇ ਤੁਝੇ ਧਿਆਇਂਦੇ।
1: ਸੱਚ ਸਾਹੂ

0: ਸਭ ਸੰਸਾਰ ਕੂੜ ਮੰਡ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਪਾ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੇ ਨੇ ਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੁੱਬੈ ਪੂਰ ਨਾਨਕ ਵਖਾਣੇ ਬੇਨਤੀ ਖੁਦਬਾਦ ਕੂੜੋ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰਜਾਣੀ ਹੈ ਜਾਂ ਰਿਦ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਹੱਚਾ ਧੋਏ।

0: ਪੱਤਿਆਂ ਕਲ ਕਲ ਬੇਤਾਲ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਗਵੇ ਦਾਲ ਜੇ ਕੋਈ ਤਾਂ ਗਵੇ ਰੁਤੀ ਰੁਤ ਹੋਏ ਨਾਨਕ ਪਾਹੇ ਬਾਰਾਂ ਖੋਰੇ ਰੰਗ ਨਾ ਸੋਏ ਕਹਿ ਵਿੱਚ ਕੁੰਭ ਚੜਾਈਐ ਚਰਨ ਪਾਉ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਈ ਮਹਲਾ ਪਹਿਲਾ
1: ਲਬ ਪਾਵ ਦੋਏ ਮਾ ਰਾਜਾ ਮਹਿਤਾ ਕੂੜ ਹੋਆ ਸਿਕਦਾਰ ਕਾਮ ਨੇ ਸਰ ਪੁੱਛਿਐ ਬਹਿ ਬਹਿ ਕਰੇ ਵਿਚਾਰ ਅੰਧੀ ਰਈਅਤ ਗਿਆਨ ਵਿਹੋਣੀ ਭਾਏ ਪਰੇ ਮੁਰਦਾਰ ਗਿਆਨੀ ਨੱਚੈ ਵਾਜੇ ਵਾਵੈ ਰੂਪ ਕਰੈ ਸਿੰਗਾਰ ਉੱਚੇ ਕੂਕੈ ਵਾਦਾ ਜਗਾਵੈ ਜੋਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜੈ ਸੰਜੈ ਕਰੈ ਪਿਆਰ ਧਰਮੀ ਧਰਮ ਕਰੈ ਗਵਾਵੈ ਮੰਗੈ ਮੁਖ ਦੁਆਰ ਜਤੀ ਸਦਾਵੈ ਜੁਗਤ ਨ ਜਾਣੈ ਛੱਡ ਬਹਿ ਕਰਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੂੰ

0: ਕਰੋਗ ਪਿਆ ਜਸ ਤਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾ ਹੀ ਜਾਂਗ ਕਰਨਾ ਹੋਈ। ਬਲਹਾਰੀ ਕੁਦ ਵਸਿਆ ਤੇਰਾ ਅੰਤ ਨਾ ਜਾਈ ਲੱਕਿਆ ਰਹਾ। ਜਾਤ ਮੈਂ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਵਾਲੋ ਜਿਸ ਕੀਤੀ ਸੋ ਪਾਰ ਪਿਆ। ਕਹੋ ਨਾਨਕ ਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਬੇ ਸ਼ਬਦ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਰਮ ਪ੍ਰਾਕਿਰਤ ਹੈ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ। ਨਾਨਕ ਤਾਕਾ ਦਾਸ ਹੈ ਸੋਈ ਨਿਰੰਜਨ ਦੇਵ।

ਤਿਤ ਨਾਮ ਲਾਗ ਤੇ ਤੀਸ ਧਿਆਵੈ ਜਤੀਤ ਪੀਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇ ਪਤਾਮੈ ਚਰਨ ਚਿਤ ਅੰਮ੍ਰਿਤ ਰਸਿਆ ਤਿਤ ਨਾਮ ਗੁਰੂ ਗੰਭੀਰ ਗਾਰੂ ਮਤ ਸਤਕਰ ਸੰਗਤ ਉਦਰਿਆ ਸੋਈ ਨਾਮ ਅਛਲ ਭਗਤੇ ਪਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖੇ ਉੱਤਰ ਦੱਖਣ ਪੂਬ ਦੇਸ਼ ਪਸ਼ਚਮ ਜਸ ਭਾਖੇ ਜਨਮ ਤਾਂ ਐ ਸਕਿਅਤ ਕਿਤ ਨਾਮ ਹਰ ਹਿਰਦੇ ਨਿਵਾਸੇ ਸੁਰ ਨਰ ਗਨ ਗੰਧਰਵ ਛੇ ਦਰਸ਼ਨ ਅਸਾਸੇ ਭਲੋ ਪ੍ਰਸਿੱਧ ਤੇ ਜੋ ਤਨੋ ਕਲ ਜੋੜ ਕਰ ਧਿਆਇਓ ਸੋਈ ਨਾਮ ਭਗਤ ਪਵ ਜਲ ਹਰਨ ਗੁਰ ਅਮਰ।

0: ਨਾਮ ਤਿਹਾਵੇ ਦੇਵ ਤੇਤੀਸ ਔਰ ਸਾਧਕ ਸਿਧ ਨਾਰ ਨਾਮ ਖੰਡ ਬ੍ਰਹਿਮੰਡ ਤਾਰੇ ਜਹ ਨਾਮ ਸਮਾਦਿਓ ਹਰ ਸੋਗ ਸਮ ਕਰ ਸਹਾਰੇ ਨਾਮ ਸਿਰੋਮਣ ਸਰਬ ਮੈਂ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦਿਓ ਕਰਤਾਰ
1: ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗੁਰੂ ਮਤਿ

0: ਸਤਿਗੁਰੂ ਸੇ ਸੁਖ ਪਾਇਓ, ਅਮਰ ਗੁਰ ਕੀਤੋ ਜੋਗ। ਨਾਮ ਨਾਵਣ ਨਾਮ ਰਸ ਖਾਨ, ਅਰ ਭੋਜਨ ਨਾਮ ਰਸ, ਸਦਾ ਚਾਹੇ ਮੁਖ ਮਿਸ਼ਟ ਬਾਣੀ। ਧੰਨ ਸਤਿਗੁਰੂ ਸੇਵਿਓ, ਜਿਸ ਪਸੈਕਤ ਗਮ ਜਾਣੀ। ਕੁੱਲ ਸਮੂਹ ਸਮੁੰਦਰ ਪਾਇਓ ਨਾਮ ਨਿਵਾਸ, ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ। ਸਕਿਆਥ ਜਨਮ ਕਾ ਲੁਚਰੈ, ਗੁਰ ਪਰਸਿਓ ਅਮਰ ਪ੍ਰਗਾਸ।
1: ਬਾਰਿਸ਼ ਕਰਦਾ ਹੀ ਨੇ ਸਿੱਧ ਸਨਮੁਖ ਮੁਖ ਜੋਵੇ, ਰਿੱਧ ਬਸੈ ਬਾਵਾਂਗ ਜੋ ਤੀਨ ਲੋਕਾਂਤਰ ਮੋਹੈ। ਹਿਰਦੈ ਬਸੇ ਅਕਹਿਓ, ਸੋਏ ਰਸ ਤਿਨਹੀ ਜਾਤੋ, ਮੁਖੋਂ ਭਵਤ ਉਚਰੈ ਅਮਰ ਗੁਰ ਇਤਰੰਗ ਰਾਤੋ। ਮਸਤਕ ਨਿਸ਼ਾਨ ਸੱਚੋ ਕਰਮ, ਕਲ ਜੋੜ ਕਰ ਤਿਆਯੋ, ਪਰਸੋ ਗੁਰੂ ਸਤਿਗੁਰ ਤਿਰਕ ਸਰਬ ਇਛ ਤਿਨ ਪਾਇਓ। ਪਰਸੋ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ।
2: ਚਰਨ ਤਪ ਪਰਸ ਕੇ ਅਥ, ਚਰਨ ਗੁਰ ਅਮਰ ਪਵਲਰੈ, ਹੱਥ ਤਪ ਪਰਸ ਕੇ ਅਥ, ਹੱਥ ਲਗੈ ਗੁਰ ਅਮਰ ਪੈ। ਜੀ ਤਪ ਪਰਸ ਕੇ ਅਥ, ਜੀ ਗੁਰ ਅਮਰ ਪਨੀਜੈ, ਨੈਣ ਤਪ ਪਰਸ ਕੇ ਅਥ, ਨਾਇਣ ਗੁਰ ਅਮਰ ਪਖੀਜੈ। ਸਰਵਨ ਤਪ ਪਰਸ ਕੇ ਅਥ, ਸਰਵਨ ਗੁਰ ਅਮਰ ਸੁਨੀਜੈ, ਸਿਕਿਆ ਸੋਹੀਓ ਜਿਤ ਹੀ ਬਸਾ, ਗੁਰ ਅਮਰ ਦਾਸ ਨਿਜ ਜਗਤ ਪਿਤ, ਸਿਕਿਆ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰ ਅਮਰ।

ਅਮਰਦਾਸ ਪਰਸੀ ਹੈ ਉਹਮ ਪਾਤਕ ਬੇਨਸ ਹੈ। ਗੁਰ ਅਮਰਦਾਸ ਪਰਸੀ ਹੈ ਸਿੱਧ ਸਾਧਕ ਆਸਾਸ ਹੈ। ਗੁਰ ਅਮਰਦਾਸ ਪਰਸੀ ਹੈ ਧਿਆਨ ਲਈਏ ਪਉ ਮੁਕੇ। ਗੁਰ ਅਮਰਦਾਸ ਪਰਸੀ ਹੈ ਭਉ ਲੱਭੇ ਗਹੁ ਚੁਕੇ। ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾਸ ਮੰਤਰ ਮਾਨ ਮੈਂ ਲਹੇ। ਜਾਲ ਪਾਪ ਦਾਰਥ ਇਤੜੈ ਗੁਰ ਅਮਰਦਾਸ ਡਿੱਠ ਮਿਲਹੈ।

ਚਾਹਿ ਜਿਉ। ਦੇਖ ਰੂਪ ਹੱਥ ਨੂੰ ਮੋਹ ਮਹਾ ਮਗ ਪਈ, ਕਿੰਕਨੀ ਸ਼ਬਦ ਚਨਤਕਾਰ ਖੇਲ ਪਾਹੇ ਜਿਉ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ ਈਸ

0: ਸਦਾ ਤੂੰ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹੇ ਜੀਓ।
1: ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸਮਾਰ ਸਰਬਰ ਕੋ ਕਹੇ ਜੀਓ। ਸੁਥਰ ਚਿਤ ਭਗਤ ਹਿਤ ਪੇਖ ਤਰਿਓ ਹਰ ਨਾਕਸ ਹਰਿਓ ਨੱਖ ਬਿਦਾਰ ਜੀਓ। ਸੰਖ ਚਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ ਰੱਖੇ ਕੌਣ ਤਾਹੇ ਜੀਓ। ਸਤਿ ਸਾ ਸ੍ਰੀ ਨਿਵਾਸ ਆਦਿ ਪੁਰਖ ਸਦਾ।

ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੈ ਬੋਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸਨ ਪਰਸੈ ਗੁਰੂ ਕੈ ਅੱਠ ਸੱਠ ਮਜਨ ਹੋ

करम पे पुले सोते दारा से एक उत्तम पंथ सुनियो।

ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ, ਸ਼ਬਦ ਹੀ ਮੁਕਤ ਪਾਈ, ਸ਼ਬਦ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ, ਸ਼ਬਦ ਗੁਰਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ, ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ, ਜਮੈ ਵਾਰੋ ਵਾਰ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ, ਮਾਨਮੁਖ ਮੁਗਧ ਗੁਬਾਰਾ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ, ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ, ਕਰਤਾ ਕਰੇ ਸੋ ਹੋਈ, ਨਾਨਕ ਨਾਮ ਵਸਿਆ ਮਨ ਅੰਤਰ ਭਾਈ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲ ਕਿਨ ਵਿਸਰੈ ਤੂੰ ਸੁਆਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕੈ ਸ਼ਬਦ ਪ੍ਰਗਾਸਾ।

0: ਸਤ ਬਾਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਤਿਗੁਰ ਸੰਤੋਖ ਕਾ ਧਰਮ ਗ੍ਰਥ ਵਾਹੋ ਤ੍ਰਿਤੇ ਰਜ ਤੇ ਕਾ ਜੋਰ ਗ੍ਰਥ ਵਾਹੋ ਗਪਰਤ ਪੇ ਕਾ ਸਤ ਗ੍ਰਥ ਵਾਹੋ ਕਲਯੁਗ ਰਥ ਅਗਨ ਕਾ ਕੂੜ ਗ੍ਰਥ ਵਾਹੋ ਮਹਲਾ ਪਹਿਲਾ
1: ਸਾਮ ਕਹਿ ਸਤੰਬਰ ਸਵਾਮੀ ਸਚ ਮੈਂ ਅਚੈ ਸਚ ਰਹੇ ਸਭ ਕੋ ਸਸ ਮਾਵੈ ਹਰਿ ਕਹਿ ਰਿਹਾ ਭਰਪੂਰ ਰਾਮ ਨਾਮ ਦੇ ਵਾ ਮੈਸੂਰ ਨਾਇ ਲਿਆ ਪ੍ਰਸ਼ ਜਾਏ ਨਾਨਕ ਤੋ ਮੁਖ ਅੰਦਰ ਪਾਏ ਜੁਜ ਮੈਂ ਜੋਰ ਚਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈ ਰੰਕੀਆ ਕਲ ਮੈਂ ਬੇਦ ਅਥਰ ਬਣ ਹੁਆ ਨਾਉ ਖੁਦਾਈ ਅਲ ਪਇਆ ਨੀਰ ਬਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪਣੈ ਗੁਣੈ ਤਿੰਨ ਚਾਰ ਵਿਚਾਰ ਭਾਓ ਭਗਤ ਕਰ

0: ਤਤ ਨੀਵੀ ਨਾਨਕਾ ਗੁਣਤ ਗਿਆਈਆਂ ਤਤ ਸਭ ਕੋ ਨਿਵੇ ਆਪੋ ਫਰ ਕੋ ਨਿਵੇ ਨਾ ਕੋਏ ਤਤ ਰਾਜੂ ਤੋਲੀਐ ਨਿਵੇ ਸੋ ਗੋਰਾ ਹੋਏ ਅਪਰਾਧੀ ਦੋਣਾ ਨਵੇਂ ਜੋ ਹੰਤਾ ਮਿਰਗਾ ਹੈ ਸੀਸ ਨਵਾਏ ਕਿਆ ਦੀਐ ਜਰਦੈ ਕੁਸੁਦੈ ਜਾਏ ਮਹਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਿਲ ਪੁਸਤਕ ਸਮਾਦੰ ਮੁਖ ਝੂਠ ਬਭੁਖ ਸਾਰੰ ਪ੍ਰੈਪਾਲ ਤਿਹਾਰ ਵਿਚਾਰ ਗਲ ਮਾਲਾ ਤਿਲ ਗੱਲਾ ਟੰਗ ਦੋਏ ਧੋਤੀ ਬਸਰ ਕਪਾਟੰ ਜੇ ਜਾਣਸ ਪਰਮੰ ਕਰਮੰ ਸਭ ਫੋਕਰ ਨਿਸ਼ਚੋ ਕਰਮੰ ਕਹੋ ਨਾਨਕ ਨਿਹ ਚੋ ਤਿਆਵੈ ਬਿਨ ਸਤਿਗੁਰ

0: ਤੇਰਾ ਪਿੜਕ ਜਮਣਾ ਨੰਗਾ ਦੁੱਧ ਚੱਲਿਆ ਤਾਂ ਸ਼ਕਰਾ ਡਰਾਵਣਾ ਕਰ ਉਗਣ ਪਛਤਾਵਣਾ।
1: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ।

ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ।

ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ

ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਉਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ

ਕੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ।

0: ਸਤ ਵਟ ਇਹ ਜਨੇਉ ਜੀ ਕਹੀ ਤਾਂ ਭਾਂਡੇ ਕੱਤ ਨਾ ਤੂੰ ਤੇ ਨਾ ਮਨ ਲੱਗੇ ਨਾ ਜਲ ਨਾ ਜਾਏ ਤਨ ਸੁਮਨ ਨਾਨਕਾ ਜੋ ਗੱਲ ਚੱਲੇ ਪਾਏ ਚੌਂਕਣ ਮੁਲੇ ਨਾ ਆਬੈ ਚੌਂਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਹਮ ਦਿਆ ਉਹ ਮੂਆ ਛੜ ਪਿਆ ਬੇਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਜੱਸੀ ਨਾਲ ਤੱਕ ਪਾਹੋਂ ਕੱਤੀ ਐ ਬਾਹਮਣ ਵੱਟਿਆ ਹੈ ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀ ਐ ਵੀ ਫਿਰ ਪਾਈਏ ਹੋਰ ਨਾਨਕ ਤਗ ਨਾ ਟੁੱਟਈ ਜੇ ਤਗ ਹੋਵੇ ਜੋਰ ਮਹੱਲਾ ਪਹਿਲਾ
0: ਨਾਇ ਮੰਨੀਏ ਪਤ ਉਪਜੈ ਸਲਾਈ ਸਸੂਤ ਦਰਗੇ ਅੰਦਰ ਪਾਈਐ
1: ਪਹਾੜ ਕਰੇ ਵਿਆ ਹੋ ਕੜਕਾ ਗਲਤ ਸਿਰਾ ਹੋ ਹੁਣ ਵੇਖੋ ਲੋਕਾਂ ਇਹ ਵਿਡਾਣ ਮਨ ਅੰਧਾ ਨਾ ਸੁਜਾਨ ਪੌੜੀ ਸਾਹਿਬ ਹੋਏ ਦਿਆਲੇ ਕਿਰਪਾ ਕਰੇ ਤਸਾਈ ਕਰ ਕਰਾਏ।

ਦਿਆਲ ਕਿਰਪਾ ਕਰੇ ਤਾਂ ਸਹਾਈ ਕਰ ਕਰਾਈ ਸੀ, ਉਹ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਈ ਸੀ, ਹੁਕਮ ਨਿਆ ਪ੍ਰਮਾਣ ਤੱਕ ਮੈਂ ਕਾ ਮਹਿਲ ਪਾਈ ਸੀ, ਖਸਮੈ ਪਾਵੇ ਸੋ ਕਰੇ ਮਚਿੰਦਿਆ ਸੋ ਫਲ ਪਾਈ ਸੀ। ਆ

0: ਪੂਜਾ ਪੜਕ ਦੇਵਾ ਸੰਜਮ ਤੁਰਕਾ ਪਾਈ ਛੋਡੀ ਲੈ ਪੁਖੰਡਾ ਨਾਮ ਲੈ ਜਾਏ ਤਰਨ ਦਾ ਮਹਲਾ ਪਹਿਲਾ
1: ਮਾਣ ਸਖਾਣੇ ਕਰਹਿ ਨਿਵਾਜ ਸ੍ਰੀ ਵਗਾਇਨ ਤਿੰਨ ਗਲਤਾਗ ਤਿੰਨ ਘਰ ਬ੍ਰਾਹਮਣ ਪੂਰੇ ਨਾਦ
2: ਉਹਨਾਂ ਪਿਆ ਵੈ ਓਈ ਸਾਧ
1: ਕੂੜੀ ਰਾਸ ਕੂੜਾ ਵਾਪਾਰ ਕੂੜ ਬੋਲ ਕਰੈ ਆਹਾਰ
3: ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹੇ ਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਾ ਖਾਈ ਹਰ ਸੂਰਜ ਜਗਤ ਕਸਾਈ ਨੀਲ ਬਸਤਰ ਪੈਰ ਹੋ ਮੈਂ ਪ੍ਰਵਾਨ
2: ਮਲੇਸ਼ ਧਾਨ ਲੈ ਪੂਜਾ ਪੁਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੇ ਨਾ ਜਾਣਾ ਦੇ ਕਹਿ ਚੌਕਾ ਗੱਡੀ ਕਾਰ ਉੱਪਰ ਆਏ ਬੈਠੇ ਕੂੜਿਆਰ
3: ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੇ ਲਈ ਪਰੇਨ ਕਹੋ

ਆਪੇ ਦੇ ਵੜਿਆਈ ਆਪੇ ਕਰਮ ਕਰਾਇੰਦਾ ਬੜੋ ਬੜਾ ਵੜਮੇਦਨੀ ਸਿਰੇ ਸਿਰ ਧੰਦੇ ਲਾਇੰਦਾ।

0: ਅੱਗੇ ਵਸਣਾਣੀਆਂ ਪਿਤਰੀ ਚੋਰ ਕਰੇ ਵੱਡੀਆਂ ਦਲਾਲ ਕੈ ਮੁਸਬੀਆਂ ਕਰੇ ਨਾਨਕ ਅੱਗੇ ਸੋ ਮਿਲੇ ਖੱਤੇ ਕਾਲੇ ਦੇ ਮਹੱਲਾ ਪਹਿਲਾ
1: ਜੋ ਜੋ ਰੂ ਸਿਰ ਨਾਵਣੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਏ ਖੁਆਰ ਸੁੱਚੇ ਇਹ ਨਾ ਆਖੀਐ ਬਹਿਣ ਜੇ ਪਿੰਡਾਂ ਤੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ।

ਸਵਾਰਿਆ ਕੋਠੇ ਮੰਡਮਾੜੀਆਂ ਲੈ ਬੈਠੇ ਕਰ ਪਸਾਰਿਆ ਚੀਜ਼ ਕਰਨ ਮਨ ਭਾਂਦਿਆਰ ਕੁਝ ਨਹੀਂ ਹਰਿਆ।

0: ਤੇ ਲੱਕੜੀ ਅੰਦਰ ਕੀੜਾ ਹੋਏ, ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਪੈਂਦਾ ਪਾਣੀ ਜੀਉ ਹੈ ਜਿਤਰਿਆ ਸਭ ਕੋਏ, ਸੁੱਤ ਕਿਉਂ ਕਰ ਰੱਖੀਐ ਸੁੱਤ ਪਵੇ ਰਸੋਏ, ਨਾਲ ਸੁੱਤ ਕੇ ਬਣਾ ਉਤਰੈ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ,
1: ਮਨ ਕਾ ਸੁੱਤ ਗਲੋਭ ਹੈ ਜੇ ਬਾ ਸੁੱਤ ਕੂੜ, ਅੱਖੀ ਸੁੱਤ ਵੇਖਣਾ ਪਰ ਤ੍ਰੈ ਪਰ ਧਨ ਰੂਪ, ਕੰਨੀ ਸੁੱਤ ਕੰਨ ਪਹਿਲਾ ਇਤਬਾਰ ਖਾਏ, ਨਾਨਕ ਹੰਸਾ ਆਦਮੇ ਬੱਦੇ ਜੰਮਪੁਰ ਜਾਹੇ ਮਹੱਲਾ।

0: ਖਾਣਾ ਪੀਣਾ ਪਵਿੱਤਰ ਹੈ ਤੋਂ ਰਿਜਕ ਸੁਭਾਏ।
1: ਨਾਨਕ ਜਿਨ ਗੁਰਮੁਖ ਬੁੱਝਿਆ
2: ਇਨਾ ਸੂਤਕ ਨਾਹੀਂ ਪੌੜੀ ਸਤਿਗੁਰ ਵੱਡਾ ਕਸਲਾਹੀ ਹੈ।
3: ਵੱਡਿਆ ਵਡਿਆਈਆ ਸਹਿ ਮਿਲ ਤਨ ਦਰਿਆਈਆ ਜਾਤ ਭੜਕ ਮਨੁਸਾਈਆ ਕਰ ਹੁਕਮ ਸਗਾਤਰ ਵਿੱਚ ਮਾਰ ਕੱਢਿਆ ਬੁਰਿਆਈਆ ਸਹਿ ਤੁਠੈ ਨਾ ਹੁਣ ਜਪਾਈਆ ਸਤਿ

0: ਸਲੋਕ ਮੰਗਲਾ ਪਹਿਲਾ ਪਹਿਲਾ ਸੁੱਚਾ ਆਪੋਏ ਸੁੱਚੇ ਬੈਠਾ ਆਏ ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ ਸੁੱਚਾ ਹੋਏ ਕੇ ਜਿਵੇਂ ਲੱਗਾ ਪਣ ਸਲੋਕ ਪਹੁੰਚੀ ਜਾਏ ਸਿੱਟਿਆ ਕਿਸੇ ਲੱਗਾ ਦੋਖ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਪਾਕ ਪਵਿੱਤ ਪਾਪੀ ਸਿਉਂ ਤਨ ਗੱਡਿਆਂ ਥੁੱਕਾਂ ਪਾਈਆਂ ਤਿੱਤ
1: ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਾਈਆਂ ਤਿੱਤ
0: ਜਿਤ ਮੁੱਖ ਨਾਮ ਨਾ ਉਚਰੇ ਬਿਨਾਂ ਮੇਰਾ ਸਿਖਾਏ ਨਾਨਕੇ ਵਹਿ ਜਾਣੀਐ ਤਿਤ ਮੁੱਖ ਥੁੱਕਾ ਪਾਏ ਮਹੱਲਾ ਪਹਿਲਾ
1: ਭਣ ਜੰਮੀ ਹੈ ਭਣ ਨਿਮੀ ਹੈ ਭਣ ਮੰਗਣ ਵੀ ਆਹੋ ਭੰਡੋ ਹੋਵੇ ਦੋਸਤੀ ਭੰਡੋ ਚੱਲਿਆ ਰਾਹੋ ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ
0: ਭੰਡੋ ਹੀ ਭੰਡ ਉਪਜੈ ਭੰਡਾ ਬਾਜਨਾ ਕੋਏ ਨਾਨਕ ਭੰਡੇ ਬਾਰਾ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਈਐ ਭਗਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਪੌੜ ਸਭ ਆਕੇ ਆਪਣਾ ਜਿਸ ਨਾਹੀ ਸੋ ਚੁਣ ਕੱਢਿਆ ਕਿਤੇ ਆਪੋ ਆਪਣਾ ਆਪੇ ਹੀ ਰੇਖਾ ਸੰਡੀਏ ਜਰਣ।

ਪੈਦਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ।

ਚੁੱਕਾ ਲਾਪੇ ਤੇ ਧਾਰੀਏ ਦੇਖੇ ਕੀਤਾ ਆਪਣਾ ਦਰ ਗੱਜੀ ਪੱਕੀ ਸਾਰੀਏ ਜੋ ਆਇਆ ਸੋ ਚੱਲ ਸੀ ਸਭ ਗੁਆਈ ਵਾਰੀਏ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਨੂੰ ਵਿਸਾਰੀਏ ਆਪਣਾ ਤੇ ਆਪਣਾ ਆਪੇ ਹੀ ਬਾਸ ਵਾਰੀਏ।

0: ਸਲੋਕ ਮੰਗਲਾ ਦੂਜਾ ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾ
1: ਇੱਕ ਨਹੀਂ ਆਸ ਕੀ ਦੂਜੇ ਲੱਗੇ ਜਾਏ
2: ਨਾਨਕ ਅਸ ਕੰਢੀਏ ਜੇ ਸਦਹੀ ਰਸਮਾਏ।

ਭਾਈ ਆਪਣਾ ਸਕਾਲ ਬਿਲਕੁਲ ਖਾਲੀ ਹੈ, ਬੰਦਾ ਮੂਲਾ ਕੀਚੀ ਦੇ ਲੰਮੀ ਨਦਰ ਨਿਹਾਲੀ ਹੈ, ਜੋ ਸਾਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਟਾਲੀਏ ਪਿਛਲਾ ਹੈ ਉੱਪਰ ਕਾਲੀਏ।

0: ਜਿਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਗੁੜ ਖਾਣੇ ਗੁੜ ਹੋਵੇ ਨਾਨਕ ਸਿਫਤ ਉਦਾਸ ਮਹੱਲਾ ਦੂਜਾ
1: ਨਾਲ ਇਆਣੇ ਦੋਸਤੀ ਵਾੜਾ ਰੂਸਿਓ ਨੇ ਹੋ ਪਾਣੀ ਅੰਦਰ ਲਿਖ ਜਿਓ ਤਿਸਦਾ ਥਾਉ ਨਾ ਥਿਓ ਮਹੱਲਾ ਦੂਜਾ ਓਏ ਇਆਣਾ ਕਰੇ ਕੰਮ।

0: ਸਲੋਕ ਮੰਗਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨੇ ਦੁਸਮਾਈ ਚੁੱਲੇ ਰਹਿਣ ਚੜੇ ਇੱਕ ਨੇ ਅਲੀ ਪੈ ਸਾਹਮਣੇ ਕੁੱਪ ਰਹਿਣ ਖੜੇ ਤਿੰਨਾਂ ਸਵਾਰੇ ਨਾਨਕਾ ਤਿੰਨਾਂ ਸਵਾਰੇ ਨਾਨਕਾ ਜਿਨਕੋ ਨਦਰ ਕਰੇ ਮਹੱਲਾ ਦੂਜਾ
1: ਆਪੇ ਸਾਜੇ ਕਰੇ ਆਪ ਜਾਈ ਭੇ ਰੱਖੇ ਆਪ

ਪੌੜੀ ਵੱਡੀ ਵੱਡਾ ਭਾਰ ਤੇਰਾ ਮਰਤਬਾ ਰੰਗ ਬਰੰਗ ਅਨੇਕ ਜਪਨ ਕਰਤਬਾ ਆ ਜੀ ਆਂਦਰ ਜੀ ਸਭ ਜਾਣਦਾ ਸਭ ਤੇਰੇ ਵਸ ਤੇਰਾ ਕਰਤਲਾ ਤੇਰੇ ਘਰ

0: ਥੋੜੀ ਵੱਡੀਓ ਵੱਡਾ ਪਾ ਤੇਰਾ ਮਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਤਬਾ ਜੀ ਆਂਦਰ ਜੀਓ ਸਭ ਕੀ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰੇ ਕਰ ਆਨੰਦ ਵਧਾਈ ਤੁਦ ਕਰ ਮਾਨ ਮਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਤਾ ਨਾਨਕ ਦਾਸਨ ਦਾ ਤੁਦਿਆ ਗੈ ਬਿਨਵਤਾ।
1: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਆਇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰਾ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੈ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਤੇਗ ਚਲਾਏ ਤੇਗ ਵਾਹੇ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਜੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ, ਤਿਨ੍ਹਾਂ ਦੇ ਕਮਾਈ ਦਾ ਧਿਆਨ ਧਰ ਕੇ। ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ, ਬੋਲੋ ਜੀ। ਪ੍ਰਿਥੋਂ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇ ਸੁਦਾਨ ਰਹਿਤ ਦਾਨ, ਬਾਬੇਗ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗ

ਸਿੱਖਾਂ ਦਾ ਮਾਨ ਨੀਵਾ ਮਾਤੀ ਉੱਚੀ ਮਤ ਪਤ ਦਾ ਰੱਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।

0: ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਤ ਅਨੁਭਉ ਪ੍ਰਕਾਸ਼ਮ ਤੂਜ ਕੀਜੈ ਕੋਟ ਇੰਦਰ ਇੰਦਰਾਣ ਸਾਹਿ ਸਾਣ ਗਣਿਜੈ ਤਿਰ ਪਾਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਘਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਣੰਤ ਨਾ ਆਵੈ ਰਬ ਸਸ ਕਿਰਨ ਉਦਰ ਸਾਗਰ ਕੋ ਰੰਗ ਤਿਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਸੋਏ ਰਹੀ ਪ੍ਰਭ ਖਬਰ ਨਾ ਜਾਨੀ ਔਰ ਭਇਆ ਬਹੁਰ ਪਛਤਾਨੀ ਪ੍ਰੈ ਪ੍ਰੇਮ ਸਹਿਜ ਮਨ ਅੰਤ ਧਰੋਰੀ ਸਭ ਮਿਲਵੇ ਕੀ ਲਾਲਸਾ ਤਾਤੇ ਆਲਸ ਕਹਾ ਕਰੋਰੀ। ਕਰਮ ਹੈ ਅੰਮ੍ਰਿਤ ਆਣ ਨਿਸਾਰਿਓ ਕਿਸਰ ਗਇਓ ਭੂਮ ਪਰ ਡਾਰਿਓ ਸਾਧ ਮੁਹਿਲਾਦੀ ਅਹੰਕਾਰੇ ਦੋਸ਼ ਨਾਹੀ ਪ੍ਰਭ ਕਰਨੈ ਹਾਰੇ। ਸਾਧ ਸੰਗ ਮਿਟੇ ਪਰਮ ਅੰਧਾਰੇ ਨਾਨਕ ਮੇਲੀ ਸਿਰਜਣ ਹਾਰੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਸੁਕਾ ਟਲ ਗੁਰ ਸੇਵੀਐ ਐਨਸ ਸਹਿਜ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮੀ ਨੂਰ ਅਰਸਾਂ ਕੁਰਸਾਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀ ਸਭਨਾਂਦ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਜਿਸ ਪਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਾਲਖਿਨ ਵਿਸਰੈ ਤੂ ਸੁਆਮੀ ਜਾਣੋ ਬਰਸ ਪਚਾਸਾ।

ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨਾ ਦੂਜਾ ਕੋਈ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰ ਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਇੱਕ ਪਾਲਖਿਨ ਵਿਸਰ ਹੈ ਤੂੰ ਸੁਆਮੀ, ਜਾਣੋ ਬਰਸ ਪਚਾਸਾ, ਹਮ ਮੂੜ ਮੁਗਧ ਸਦਾ ਸੇ ਭਾਈ, ਗੁਰ ਕਾ ਸ਼ਬਦ ਪ੍ਰਗਾਸਾ।
1: ਕੈਲਗਰੀ 'ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਣਨ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: रहो बिसर्यो गोविंद नाम, कहो नानक बिन हर भजन, जीवन कौने काम। मन माया मैं फंद रहयो, बिसर्यो गोविंद नाम, कहो नानक बिन हर भजन, जीवन कौने काम। प्राणी राम ना चीतई, मद माया कै अंध, कहो नानक हर भजन बिन, परत ताहें जम फंद। प्राणी राम ना चीतई, मद माया कै अंध, कहो नानक हर भजन बिन, परत ताहें जम फंद। वाहिगुरु जी का खालसा, वाहिगुरु जी की फतेह। जुगो जुग अटल, चवर शतर तख्त दे मालिक, शब्द गुर पीरा गहर गंभीरा, सतगुरु श्री गुरु ग्रंथ साहिब जी, सतगुरां दी चरण शरण विच बैठ करके, सतगुरु गुरु तेग बहादुर जी महाराज हजूर दे अमृत बचना दी विचार आपां कर रहे हां। अज दो श्लोकां दा पाठ, 30 और 31 जो श्लोक है, इस दा पाठ आप जी ने श्रवण कीता है। सतगुरु गुरु तेग बहादुर जी महाराज कृपा करके असीस बख्शो दाता जी, आप विच वर्त के पै भावनी श्रद्धा आप जी रहमत करके कथन और स्रोत नू आत्म रस दी दात बख्शिश करो। साध संगत, आप जितने भी इस वक्त हजूर दे इन्ना बचना दी विचार श्रवण कर रहे हो, अनेकां ऐसी जिज्ञासु ने जिन्हां ने कदी बाणी नहीं पढ़ी, और अनेकां ऐसे गुरमुख प्यारे ने कि जिन्हां ने सतगुरु दे शब्द नू कमाया है, ज्ञान दा भंडारा सतगुरु ने बख्शिया है, वो भी सारे ये विचार श्रवण कर रहे ने। आओ आप समूह संगत शीश ते हाथ रखो, सुरत राही भावना राही, तां जो मैं आप जी नू अपनी ये सबक संथिया सुना सका। इस दे अखरी अर्थ, मन माया मैं फद रहे हो, हजूर बख्शिश कर रहे ने कि मनुखी मन माया मैं फद रहे हो। माया दे विच फद दा अर्थ हुंदा है फसया होया, जां लफ्ज वरतीए उलझिया होया, कि मनुखी मन माया दे विच खचित है, परविरत है, फसया है, उलझिया है। ते जेड़ा मन माया च उलझिया है, ओदे च फसया है, ते ओथे कुदरती तौर ते बिसरियो गोबिंद ना, ओथे गोबिंद दा जेड़ा धरती नू सहारा देन वाला पार ब्रह्म परमेश्वर है, उस दा नाम ओथों विसर गया। क्योंकि मन जिस जगह तो फसया है, जिस जगह ते फसे है, ओथों ये निकलदा नहीं पिया। अखरी अर्थ ने मन माया मैं फद रहे हो, मन माया दे विच फसया होया है, बिसरयो गोबिंद नाम, उस विच परविरत होण कारण इस नूं गोविंद दा नाम विसर गया है। ते महाराज करन, कहो नानक हर भजन बिन, हरि दे भजन तो बिना। सतगुरु गुरु तेग बहादुर साहिब बख्शिश कर रहे ने कि परमेश्वर दे भजन तो बिना जीवन कौने काम। इथे जीवन दा अर्थ असी आत्मक जीवन नहीं करांगे, इथे जीवन दा अर्थ है ओ दुनियावी जीवन जिस विच मन माया दे विच ही खच दिखे। एको जा जीवन, ਇਹੋ ਜਿਹੀ ਜ਼ਿੰਦਗੀ, ਇਹੋ ਜਿਹਾ ਵਕਤ ਕਿਸੇ ਵੀ ਕੰਮ ਨਹੀਂ। ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਅੱਗੇ ਹਜ਼ੂਰ ਕਹਿੰਦੇ ਨੇ ਇਹ ਸਲੋਕ, ਪਿੱਛੇ ਵੀ ਅਸੀਂ ਇੱਕ ਪੜ੍ਹ ਕੇ ਆਏ ਹਾਂ, 26ਵਾਂ ਸਲੋਕ ਸੀ, ਉੱਥੇ ਸੀ ਪ੍ਰਾਣੀ ਕਛੂ ਨਾ ਚੇਤਈ। ਇੱਥੇ 31ਵੇਂ ਸਲੋਕ ਵਿੱਚ ਸਤਿਗੁਰਾਂ ਨੇ ਕਿਹਾ ਪ੍ਰਾਣੀ ਰਾਮ ਨਾ ਚੇਤਈ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਜਿਸ ਦਿਨ ਇਹਦੀ ਵਿਚਾਰ 26ਵੇਂ ਸਲੋਕ ਦੀ ਕੀਤੀ ਸੀ। ਹਜ਼ੂਰ ਵਚਨ ਕਰ ਰਹੇ ਨੇ ਪ੍ਰਾਣੀ ਰਾਮ ਨਾ ਚੇਤਈ, ਪ੍ਰਾਣਾਂ ਦੇ ਸਹਾਰੇ ਚੱਲਣ ਵਾਲਾ ਇਨਸਾਨ ਸਭ ਥਾਵਾਂ ਤੇ ਰਮੇ ਹੋਏ ਵਿਆਪਕ ਪ੍ਰਭੂ ਨੂੰ ਚੇਤੇ ਨਹੀਂ ਕਰ ਰਿਹਾ। ਕਿਉਂ ਜੀ? ਮਦ ਮਾਇਆ ਕੈ ਅੰਧ। ਉਹ ਮਾਇਆ ਦੇ ਨਸ਼ੇ ਵਿੱਚ, ਮਦ ਅਰਥ ਨਸ਼ਾ, ਉਹ ਮਾਇਆ ਦੇ ਨਸ਼ੇ ਵਿੱਚ ਅੰਨਾ ਹੋ ਚੁੱਕਾ ਹੈ, ਮਾਇਆ ਦੇ ਨਸ਼ੇ ਵਿੱਚ ਉਹਨੂੰ ਸਭ ਕੁਝ ਭੁੱਲ ਚੁੱਕਾ ਹੈ। ਦੋਨਾਂ ਸਲੋਕਾਂ ਦੀ ਵਿਚਾਰ ਬਿਲਕੁਲ ਇੱਕ ਹੈ। ਉੱਤੇ ਹੈ ਮਨ ਮਾਇਆ ਮੈਂ ਫਦ ਰਹੋ, ਵਿਸਰਿਓ ਗੋਬਿੰਦ ਨਾਮ, ਕਹੁ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ। ਤੇ ਦੂਸਰੇ ਸਲੋਕ ਵਿੱਚ ਜੇ ਇਹ ਫਸਿਆ ਹੈ ਤੇ ਇਸ ਫਸੇ ਹੋਏ ਨੂੰ ਮਾਇਆ ਚ ਪਰਿਵਰਤ ਨੂੰ ਪ੍ਰਭੂ ਕਿੱਥੇ ਚੇਤੇ? ਮਹਾਰਾਜ ਕਹਿੰਦੇ ਪ੍ਰਾਣੀ ਰਾਮ ਨਾ ਚੇਤਈ, ਮਦ ਮਾਇਆ ਕੈ ਅੰਧ। ਜਿਸ ਵਿੱਚ ਇਹ ਫਸਿਆ ਉਸ ਨਸ਼ੇ ਵਿੱਚ ਹੀ ਇਹ ਚੂਰ ਹੋਇਆ, ਉਸ ਨਸ਼ੇ ਵਿੱਚ ਮਸਤ ਹੈ, ਮਦ ਮਾਇਆ ਕੈ ਅੰਧ, ਅੰਨਾ ਹੋ ਚੁੱਕਾ ਹੈ। ਕਹੁ ਨਾਨਕ, ਸਤਿਗੁਰੂ ਗੁਰੂ ਤੇਗ ਬਹਾਦਰ ਆਖ ਰਹੇ ਨੇ, ਬਖਸ਼ਿਸ਼ ਕਰ ਰਹੇ ਨੇ, ਹਰ ਭਜਨ ਬਿਨ, ਹਰੀ ਦੇ ਭਜਨ ਤੋਂ ਬਿਨਾ ਪਰਤ ਤਾਂ ਹੈ ਜਮ ਫੰਦ। ਜਿਹੜਾ ਫਸਿਆ ਮਾਇਆ ਚ, ਜਿਹੜਾ ਮਾਇਆ ਦੇ ਨਸ਼ੇ ਵਿੱਚ ਚੋਰ ਗੋਬਿੰਦ ਨੂੰ ਭੁਲਾ ਚੁੱਕਾ ਹੈ, ਸਤਿਗੁਰੂ ਕਹਿੰਦੇ ਨੇ ਇਹ ਖੋਜੈ ਮਨੁੱਖ ਨੂੰ ਜਮਾਂ ਦੀ ਫਾਈ ਹੀ ਗੱਲ ਵਿੱਚ ਪੈਂਦੀ ਹੈ। ਇਹ ਹੈ ਅੱਜ ਦੇ ਦੋ ਸਲੋਕਾਂ ਦੇ ਅਖਰੀ ਅਰਥ। ਪਹਿਲੀ ਬੇਨਤੀ, ਸਤਿਗੁਰਾਂ ਨੇ ਸ਼ਬਦ ਵਰਤਿਆ ਮਨ ਮਾਇਆ ਮੈਂ ਫਦ ਰਿਹਾ, ਬਿਸਰਿਓ ਗੋਬਿੰਦ ਨਾਮ। ਅਸੀਂ ਇਹਦੇ ਇੱਕ ਇੱਕ ਬਚਨ ਦੇ ਅਰਥ ਔਰ ਸਮੇਂ ਅਨੁਸਾਰ ਵਿਆਖਿਆ ਕਰਾਂਗੇ। ਮਨ ਮਾਇਆ ਦੇ ਵਿੱਚ ਫਸਿਆ ਹੋਇਆ ਤੇ ਗੋਬਿੰਦ ਦਾ ਨਾਮ ਬਿਸਰ ਗਿਆ। ਇਹ ਬਿਲਕੁਲ ਸੱਚ ਹੈ ਜੀ ਕਿ ਜੇ ਮਨ ਉਲਾਰੂ ਹੋ ਕੇ ਇੱਕ ਪਾਸੇ ਚੱਲ ਪਏਗਾ ਤੇ ਦੂਜਾ ਪਾਸਾ ਇਹਦੇ ਤੋਂ ਸੰਭਾਲਿਆ ਜਾ। ਇੱਥੇ ਹਜ਼ੂਰ ਨੇ ਕਿਹਾ ਜਿਹੜਾ ਮਨ ਦਿਨ ਰਾਤ ਸਿਰਫ ਤੇ ਸਿਰਫ ਮਾਇਆ ਵਿੱਚ ਪ੍ਰਵਿਰਤ ਹੈ, ਉਸ ਵਿੱਚ ਗੋਬਿੰਦ ਦਾ ਨਾਮ ਕਿਵੇਂ ਆ ਸਕਦਾ ਹੈ? ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ ਆਸਾ ਕੀ ਵਾਰ ਵਿੱਚ, ਬੜਾ ਸੋਹਣਾ ਇੱਕ ਤਰੀਕਾ ਜਾਂ ਸਮੇਂ ਉਦਾਹਰਨ ਦਿੱਤੀ ਸਤਿਗੁਰਾਂ ਨੇ ਸਮਝਣ ਲਈ। ਮੈਂ ਅਰਜ਼ ਕੀਤੀ ਜੇ ਮਨ ਮਾਇਆ ਚ ਫਸਿਆ ਹੈ, ਫਿਰ ਬੇਨਤੀ ਹੈ ਗੋਬਿੰਦ ਨਾਮ ਵਿਸਰੇਗਾ ਹੀ ਵਿਸਰੇਗਾ, ਕਿਉਂਕਿ ਮਨ ਦਾ ਲੁਗਾ, ਮਨ ਦੀ ਪ੍ਰਵਿਰਤੀ ਉਧਰ ਜ਼ਿਆਦਾ ਹੈ। ਤੇ ਸਤਿਗੁਰਾਂ ਨੇ ਕਿਹਾ ਜੇ ਤੂੰ ਇਹ ਕਹਿ ਮੈਂ ਉਹ ਵੀ ਰਸ ਮਾਣੀ ਜਾਂ ਰੱਬ ਵਾਲੇ ਪਾਸੇ ਕਿਵੇਂ ਤਰ ਸਕਣਾ? ਭਾਵਾਂ ਅਸੀਂ ਬਾਣੀ ਚ ਅਨੇਕਾਂ ਉਦਾਹਰਨਾਂ ਦਿੰਦੇ ਹਾਂ, ਜਿਵੇਂ ਅਸੀਂ ਕਹਿ ਰਹੇ ਹਾਂ ਕਿ ਪਾਣੀ ਵਿੱਚ ਮਰਗਾਬੀ ਭਿੱਜਣ ਨਹੀਂ ਦਿੰਦੀ ਆਪਣੇ ਖੰਭ, ਕਮਲ ਦਾ ਫੁੱਲ ਚਿੱਕੜ ਨਾਲ ਆਪਣੇ ਪੰਖੜੀਆਂ ਨੂੰ ਆਪਣੇ ਪੱਤਿਆਂ ਨੂੰ ਭਿੱਜਣ ਨਹੀਂ ਦੇ ਰਿਹਾ, ਉਦਾਹਰਨ ਦਿੰਦੇ ਹਾਂ, ਕੋਈ ਸ਼ੱਕ ਨਹੀਂ। ਪਰ ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਮਨ ਇਸ ਪਾਸੇ ਪ੍ਰਵਿਰਤ ਹੋ ਜਾਏ ਫਿਰ ਗੋਬਿੰਦ ਦਾ ਨਾਮ ਵਿਸਰ ਜਾਂਦਾ। ਸਤਿਗੁਰਾਂ ਨੇ ਆਸਾ ਕੀ ਵਾਰ ਵਿੱਚ ਇੱਕ ਬਚਨ ਕੀਤਾ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇੱਕੋ ਤੁਕ ਸਿਰਫ ਇਸ ਗੱਲ ਨੂੰ ਖੋਲ ਦੇਗੀ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਇਹਦੇ ਅਰਥ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੈ, ਪਹਿਲਾਂ ਭਾਂਡਾ ਭਰਿਆ ਹੋਇਆ, ਤੇ ਜੇ ਅਸੀਂ ਕਹੀਏ ਵੀ ਆ ਦੂਜੀ ਵਸਤੂ ਇਹਦੇ ਵਿੱਚ ਆਪਾਂ ਪਾਣੀ ਹੈ, ਇੱਥੇ ਸਪਸ਼ਟ ਹੈ ਕਿ ਜਿਹੜਾ ਭਾਂਡਾ ਪਹਿਲਾਂ ਭਰਿਆ ਉੱਥੇ ਦੂਜੀ ਚੀਜ਼ ਨਹੀਂ ਪੈ ਸਕਦੀ। ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ ਬਰਤਨ ਪਾਣੀ ਦੇ ਨਾਲ ਭਰਿਆ, ਤੇ ਅਸੀਂ ਕਹੀਏ ਮੈਂ ਇਸ ਪਾਣੀ ਚ ਭਰੇ ਹੋਏ ਬਰਤਨ ਦੇ ਵਿੱਚ ਦੁੱਧ ਭਰ ਦੇਣਾ ਹੈ। ਇਸ ਲਈ ਜ਼ਰੂਰੀ ਹੈ ਕਿ ਜੇ ਦੁੱਧ ਪਾਣਾ ਹੈ ਤੇ ਦੂਜੀ ਪਾਸ ਉਹ ਜਿਹੜਾ ਪਾਣੀ ਭਰਿਆ ਉਹਨੂੰ ਪਾਸੇ ਕਰਨਾ ਪਏਗਾ। ਇਹਦੇ ਅਰਥ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ, ਦੂਜੀ ਪਾਸੇ ਹੋਵੇ, ਉਹਦੇ ਵਿੱਚੋਂ ਨਿਕਲ ਜਾਏ। ਫਿਰ ਬੇਨਤੀ ਸੁਣਿਓ ਕਿ ਭਾਂਡੇ ਵਿੱਚ ਜੇ ਪਹਿਲਾਂ ਹੀ ਪਿਆ ਹੈ ਸਭ ਕੁਝ ਤੇ ਦੂਜੀ ਵਸਤੂ ਉੱਥੇ ਕਿੱਥੇ ਸਮਾ ਜੂਗੀ? ਦੂਜੀ ਹੋਵੇ ਪਾਸ, ਜੇ ਦੂਜੀ ਪਾਸੇ ਕਰਾਂਗੇ, ਉਹਦੇ ਵਿੱਚੋਂ ਕੱਢਾਂਗੇ, ਤਾਂ ਹੀ ਤਾਂ ਫਿਰ ਦੂਸਰੀ ਵਸਤੂ ਕਿ ਉਹਦੇ ਵਿੱਚ ਸਮਾਵੇਗੀ। ਇਹ ਅੰਦਰ ਇੱਕ ਬਰਤਨ ਹੈ, ਭਾਂਡਾ ਹੈ ਪਿਆਰੇ, ਉਹ ਵਾਸ਼ਨਾ ਨਾਲ ਨਕਾਨਕ ਭਰਿਆ ਹੋਇਆ। ਹੁਣ ਇਹ ਵੀ ਕਹੀਏ ਵੀ ਵਾਸ਼ਨਾ ਨਾਲ ਵੀ ਭਰਿਆ ਹੋਵੇ ਤੇ ਇਹਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਰਸ ਵੀ ਟਿਕ ਜਾਏ, ਇਹ ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ, ਜੇ ਦੂਜੀ ਨੂੰ ਕੱਢ ਕੇ ਪਾਸੇ ਕਰਾਂਗੇ ਤਾਂ ਵਸਤੂ ਦੂਜੀ ਇਹਦੇ ਵਿੱਚ ਟਿਕੇਗੀ। ਜਿਵੇਂ ਸਤਿਗੁਰਾਂ ਨੇ ਬਾਣੀ ਚ ਬਚਨ ਕੀਤੇ ਕਿ ਜਦੋਂ ਮਨ ਫਸ ਜਾਂਦਾ ਪਿਆਰਿਓ, ਇਹਨੂੰ ਫਸਿਆ ਹੋਇਆ ਹੀ ਉਹ ਜੀਵਨ ਲੱਗਣ ਲੱਗ ਪੈਂਦਾ। ਇਹਦੇ ਵਾਸਤੇ ਜਿਵੇਂ ਖੂਹ ਦਾ ਡੱਡੂ, ਉਹਦੇ ਵਾਸਤੇ ਖੂਹ ਹੀ ਸਮੁੰਦਰ ਹੈ, ਉਸ ਤੋਂ ਬਾਹਰ ਉਹਦੇ ਲਈ ਕੋਈ ਸਮੁੰਦਰ ਨਹੀਂ। ਵਾਸ਼ਨਾ ਦੇ ਖੂਹ ਵਿੱਚ ਫਸਿਆ ਹੋਇਆ ਮਨਵਾ ਜਿਹੜਾ ਹੈ, ਇਹਦੇ ਵਾਸਤੇ ਕੋਈ ਨਾ ਤਾਂ ਆਤਮ ਰਸ ਹੈ, ਨਾ ਕੋਈ ਆਤਮਕ ਉਡਾਰੀ ਹੈ, ਨਾ ਇਹਦੇ ਲਈ ਕੋਈ ਅਨਹਦ ਨਾਦ ਹੈ, ਨਾ ਇਹਦੇ ਲਈ ਕੋਈ ਰੁਣ ਚੁਣਕਾਰ ਹੈ, ਨਾ ਇਹਦੇ ਲਈ ਕੋਈ ਨਾਮ ਰਸ ਹੈ, ਨਾ ਇਹਦੇ ਲਈ ਕੋਈ ਨਾਮ ਸੁਗੰਧੀ ਹੈ, ਕਿਉਂਕਿ ਖੂਹ ਦਾ ਡੱਡੂ ਉਸ ਖੂਹ ਦੇ ਦਾਇਰੇ ਨੂੰ ਹੀ ਸਮੁੰਦਰ ਸਮਝੀ ਬੈਠਾ। ਜਦੋਂ ਮਨ ਪ੍ਰਵਿਰਤ ਹੋ ਜਾਂਦਾ ਵਾਸ਼ਨਾ ਚ, ਸੱਚ ਇਹ ਵੇ ਕਿ ਉਦੋਂ ਵਾਸ਼ਨਾ ਨੂੰ ਹੀ ਆਖਰੀ ਰਸ ਮੰਨੀ ਬੈਠਾ, ਤੇ ਜਿੰਨਾ ਪ੍ਰਵਿਰਤ ਹੋਇਆ ਤਿਉਂ ਤਿਉਂ ਉਹਦੇ ਵਿੱਚ ਗਲੀ ਜਾ ਰਿਹਾ। ਮੈਂ ਦੋ ਤਿੰਨ ਉਦਾਹਰਣਾਂ ਬਾਣੀ ਚ ਅਰਜ਼ ਕਰਾਂਗਾ। ਮਨ ਮਾਇਆ ਮੈਂ ਫੜ ਰਿਹਾ, ਵਿਸਰਿਓ ਗੋਬਿੰਦ ਨਾ, ਉਸ ਵਿੱਚ ਫਸਿਆ ਹੈ, ਗੋਬਿੰਦ ਦਾ ਨਾਮ ਮੈਨੂੰ ਵਿਸਰ ਗਿਆ। ਇੱਕ ਤਾਂ ਆਪ ਜੀ ਰੋਜ਼ ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਵਿੱਚ ਇਹ ਬਚਨ ਪੜ੍ਹਦੇ ਹੋ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹੈ ਹਜ਼ੂਰ ਦਾ, ਤਿਤ ਸਰਵਰੜੈ, ਵਿਚਾਰ ਤੋਂ ਦੂਰ ਨਹੀਂ ਜਾਣਾ, ਮਨ ਮਾਇਆ ਮੈਂ ਫੜ ਰਿਹਾ, ਵਿਸਰਿਓ ਗੋਬਿੰਦ ਨਾ। ਤੇ ਮੈਂ ਅਰਜ਼ ਕੀਤੀ ਹੈ ਜਿਹੜਾ ਭਾਂਡਾ ਪਹਿਲੇ ਭਰਿਆ ਹੈ ਉਸ ਚ ਖਾਲੀ ਕਰਕੇ ਦੂਜਾ ਕੁਝ ਪਾਵਾਂਗੇ ਨਾ। ਇੱਥੇ ਸਤਿਗੁਰੂ ਫਸੇ ਦੀ ਗੱਲ ਕਰ ਰਿਹਾ, ਤਿਤ ਸਰਵਰੜੈ ਪਹਿਲੇ ਨਿਵਾਸਾ। ਇਹ ਸੰਸਾਰ ਇੱਕ ਬੜਾ ਭਿਆਨਕ ਸਰੋਵਰ ਹੈ, ਸਰਵਰ ਤੋਂ ਸ਼ਬਦ ਵਰਤਿਆ ਸਰਵਰੜੈ, ਤਿਤ ਸਰਵਰੜੈ ਪਹਿਲੇ ਨਿਵਾਸਾ, ਜਿਹਦੇ ਵੀ ਸਾਡਾ ਨਿਵਾਸ ਹੈ। ਆਮ ਸਰੋਵਰ ਵਿੱਚ ਪਾਣੀ ਹੁੰਦਾ, ਨੀਰ ਹੁੰਦਾ, ਇਸ ਸਰੋਵਰ ਦੇ ਵਿੱਚ ਅੱਗ ਦੀਆਂ ਲਹਿਰਾਂ ਨੇ, ਪਰ ਇਹ ਦਿਸਦਾ ਕੋਈ ਨਹੀਂ, ਇਹ ਅੰਦਰੇ ਅੰਦਰ ਚੱਲੀ ਜਾ ਰਹੇ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀਆ, ਇਸ ਵਿੱਚ ਪਾਣੀ ਦੀ ਥਾਂ ਤੇ ਤ੍ਰਿਸ਼ਨਾ ਦੇ ਅੱਗ ਦੀਆਂ ਲਹਿਰਾਂ ਨੇ। ਅੱਗੇ ਮਹਾਰਾਜ ਕਹਿੰਦੇ ਫੜ ਰਿਹਾ, ਪੰਕਜ ਮੋਹ ਪੱਗ ਨਹੀਂ ਚਾਲੈ, ਮਨ ਮਾਇਆ ਮੈਂ ਫੜ ਰਿਹਾ। ਪੰਕਜ ਚਿੱਕੜ ਨੂੰ ਕਹਿੰਦੇ। ਹਜ਼ੂਰ ਕਹਿੰਦੇ ਨੇ ਸਰੋਵਰ ਹੈ ਬੜਾ ਭਿਆਨਕ, ਇਸ ਵਿੱਚ ਲਹਿਰਾਂ ਉੱਠਦੀਆਂ ਨੇ ਅੱਗ ਦੀਆਂ ਤ੍ਰਿਸ਼ਨਾ ਦੀਆਂ, ਆਸਾ ਮਨਸਾ ਤ੍ਰਿਸ਼ਨਾ, ਪਰ ਇਹਦੇ ਕਿਨਾਰੇ ਜਿਹੜਾ ਚਿੱਕੜ ਹੈ ਇਹ ਮੋਹ ਦਾ ਹੈ, ਤੇ ਜਿਹੜਾ ਦਲਦਲ ਹੁੰਦੀ ਹੈ ਨਾ ਪਿਆਰਿਓ, ਉਹਦੇ ਚੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ। ਜਿੰਨਾ ਬੰਦਾ ਨਿਕਲਣ ਦਾ ਯਤਨ ਕਰਦਾ, ਦਲਦਲ ਹੋਰ ਬੰਦੇ ਨੂੰ ਚਿੱਕੜ ਅੰਦਰ ਤਸਾਈ ਜਾਂਦਾ। ਇੱਥੇ ਸਤਿਗੁਰੂ ਕਹਿੰਦੇ ਨੇ ਮੋਹ ਦਾ ਚਿੱਕੜ ਹੈ, ਤੇ ਬੰਦਾ ਇਹਦੇ ਵਿੱਚ ਫਸ ਚੁੱਕਾ, ਇਹਦੇ ਚੋਂ ਨਿਕਲਣਾ ਮੁਸ਼ਕਲ ਹੋ ਗਿਆ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੈ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ, ਪੈਰ ਨਹੀਂ ਚੱਲਦੇ ਪਏ, ਅੰਦਰ ਧਸ ਗਏ ਹੋਰ, ਮਨ ਮਾਇਆ ਮੈਂ ਫੜ ਰਿਹਾ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ, ਹਜ਼ੂਰ ਕਹਿੰਦੇ ਨੇ ਅਸਾਂ ਦੇਖਿਆ, ਇੱਕ ਨਹੀਂ ਅਨੇਕਾਂ ਡੁੱਬ ਗਏ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨੈ ਕੀਆ, ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤੈ ਡੂਬ ਗਲੇ। ਮਹਾਰਾਜ ਕਿਉਂ ਡੁੱਬ ਗਏ? ਕਹਿਣ ਲੱਗੇ ਵਿਸਰਿਓ ਗੋਬਿੰਦ ਨਾ। ਹੁਣ ਇਸ ਤੁਕ ਨੂੰ ਮਿਲਾ ਕੇ ਦੇਖੀਏ, ਹਮ ਦੇਖਾ ਤੈ ਡੂਬ ਗਲੇ। ਮਹਾਰਾਜ ਕਹਿੰਦੇ ਨੇ ਮਨ ਏਕ ਨਾ ਚੇਤ ਸਮੂੜ ਮਨਾ, ਮਨ ਮਾਇਆ ਮੈਂ ਫੜ ਰਿਹਾ, ਵਿਸਰਿਓ ਗੋਬਿੰਦ ਨਾ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਜਿਹੜੇ ਗੁਣ ਸਨ ਉਹ ਨਸ਼ਟ ਹੋ ਗਏ, ਉਹ ਨਾਸ਼ ਹੋ ਗਏ। ਇਸ ਤਰ੍ਹਾਂ ਜਿਵੇਂ ਚਿੱਕੜ ਵਿੱਚ ਦਲਦਲ ਵਿੱਚ ਕੋਈ ਫਸ ਜਾਏ ਤੇ ਉਹ ਧਸੀ ਜਾਂਦਾ, ਸੱਚ ਇਹ ਰਸ ਇਹੋ ਜਿਹਾ ਹੈ। ਇੱਕ ਵਾਰੀ ਬੰਦਾ ਫਸ ਜਾਏ, ਇਹ ਚਿੱਕੜ ਬਦੋ ਬਦੀ ਬੰਦੇ ਨੂੰ ਆਪਣੇ ਆਪ ਖਿੱਚੀ ਜਾਂਦਾ, ਸੁਰਤ ਕਰਕੇ ਖਿੱਚ ਰਿਹਾ। ਹਜ਼ੂਰ ਨੇ ਫਰਮਾਇਆ ਕਿ ਜਿਵੇਂ ਚਿੱਕੜ ਵਿੱਚ ਕੋਈ ਫਸ ਜਾਏ ਧਸ ਜਾਂਦਾ, ਇਸੇ ਤਰ੍ਹਾਂ ਮਨਮਾ ਫਸ ਗਏ। ਇੱਕ ਬਾਬਾ ਜੀ ਦਾ ਹੋਰ ਬਚਨ ਹੈ, ਮਾਰੂ ਰਾਗ ਦਾ ਬਚਨ ਹੈ, ਮੈਂ ਸਿਰਫ ਬੇਨਤੀ ਕਰ ਰਿਹਾ, ਮਨ ਮਾਇਆ ਮੈਂ ਫੜ ਰਿਹਾ, ਫਸ ਗਿਆ। ਦੂਸਰਾ ਇੱਕ ਬਚਨ ਹੈ, ਜਾਲੀ ਰਹਿਣ ਜਾਲ ਦਿਨ ਹੂਵਾ, ਜੇਤੀ ਘੜੀ ਫਾਹੀ ਤੇਤੀ ਸ਼ਬਦ ਕਹਿ ਕਰਨੀ ਕਾਗਦ ਮਨ ਮਸਵਾਣ, ਗੁਰੂ ਨਾਨਕ ਸਾਹਿਬ ਜੀ ਦਾ। ਕਹਿੰਦੇ ਨੇ ਪਿਆਰੇ ਉਹ ਦਿਨ ਤੇ ਰਾਤ ਵਕਤ ਹੈ ਅੱਠ ਪੈਰ ਚੌਵੀ ਘੰਟੇ। ਕਹਿੰਦੇ ਨੇ ਦਿਨ ਤੇ ਰਾਤ ਜਾਲੀ ਤੇ ਜਾਲ ਬਣ ਚੁੱਕੇ ਆ। ਸੱਚ ਇਹ ਵੇ ਕਿ ਜਿਵੇਂ ਇੱਕ ਪੰਛੀ ਆਪਣੀ ਜੇਵਾ ਦੇ ਰਸ ਲਈ ਚੋਗੇ ਦੀ ਖਾਤਰ ਉਹ ਜਾਂਦਾ ਹੈ, ਉਹਨੂੰ ਜਾਲ ਵਿੱਚ ਫਸ ਜਾਂਦਾ ਹੈ, ਉਹ ਮਰ ਜਾਂਦਾ ਹੈ, ਉਦੋਂ ਪਹਿਲੇ ਵੀ ਮਰ ਚੁੱਕੇ ਨੇ, ਪਰ ਉਹਦੀ ਸੰਤਾਨ ਉਹਦੀ ਔਲਾਦ ਫਿਰ ਵੀ ਉਹ ਚੋਗੇ ਤੋਂ ਮੁੜਦੀ ਨਹੀਂ। ਮਹਾਰਾਜ ਕਹਿੰਦੇ ਨੇ ਇਹ ਅੰਦਰ ਦੀ ਸੁਰਤ, ਇਹਨੂੰ ਦਿਨ ਤੇ ਰਾਤ ਸਮਾਂ ਜਿਹੜਾ ਹੈ ਜਾਲੀ ਤੇ ਜਾਲ ਦੀ ਤਰ੍ਹਾਂ ਇਹਨੇ ਘੁੱਟ ਕੇ ਪਕੜਿਆ। ਜਿੰਨਾ ਰਸ ਲੈ ਲੈ ਕੇ ਤੂੰ ਵਾਸ਼ਨਾ ਦਾ ਚੂਗਾ ਚੁਗਣਾ ਮਨਾ, ਉਹਨਾਂ ਤੈਨੂੰ ਇਹਨੇ ਆਪਣੇ ਵਿੱਚ ਹੋਰ ਖਿੱਚ ਲਿਆ। ਹਜ਼ੂਰ ਨੇ ਫਰਮਾਇਆ ਜਾਲੀ ਰਹਿਣ ਜਾਲ ਦਿਨ ਹੋਵਾ, ਜੇਤੀ ਘੜੀ ਫਾਹੀ ਤੇਤੀ, ਰਸ ਚੋਗ ਚੁਗੈ ਨਿਤ ਫਾਂਸ ਹੈ, ਮਨ ਮਾਇਆ ਮੈਂ ਫਦ ਰਹੋ। ਰਸ ਰਸ ਚੋਗ ਚੁਗੈ ਨਿਤ ਫਾਂਸ ਹੈ, ਜਿਵੇਂ ਉਹ ਪੰਛੀ ਰਸ ਲੈ ਲੈ ਕੇ ਚੋਗ ਚੁਗਦਾ ਪਿਆ, ਉਹਨੂੰ ਪਤਾ ਹੀ ਨੀ ਮੈਂ ਜਾਲ ਵਿੱਚ ਫਸਣ ਵਾਲਾ ਵਾ। ਇਸੇ ਤਰ੍ਹਾਂ ਮਨਾ, ਤੂੰ ਰਸ ਲੈ ਲੈ ਕੇ ਰੋਜ਼ ਭੋਗ ਭੋਗਣਾ ਪਿਆ, ਤੈਨੂੰ ਪਤਾ ਨੀ ਕਿ ਜੰਮ ਦਾ ਜਾਲ ਤੇਰੇ ਉੱਤੇ ਪੈਣ ਵਾਲਾ, ਤੂੰ ਉਸ ਵਿੱਚ ਫਸ ਜਾਣਾ। ਮਹਾਰਾਜ ਕਹਿੰਦੇ ਨੇ ਜਾਲੀ ਰਹਿਣ ਜਾਲ ਦਿਨ ਗੁਬਾ, ਜਿੱਤੀ ਘੜੀ ਫਾਹੀ ਤੇਤੀ, ਰਸ ਰਸ ਚੂਗ ਚੁਗੈ ਨਿਤ ਫਸ, ਛੂਟ ਮੂੜੇ ਕਵਨ ਗੁਣੀ। ਅਗਲਾ ਮਹਾਰਾਜ ਕਹਿੰਦੇ ਆ ਚਿੱਤ ਚੇਤਸ ਕੀਨੀ ਬਾਵਰਿਆ, ਬਿਸਰਿਓ ਗੋਬਿੰਦ ਨਾਮ। ਝੱਲਿਆ ਬੰਦਿਆ, ਤੂੰ ਉਸ ਕਰਤਾਰ ਨੂੰ ਪ੍ਰਮਾਤਮਾ ਨੂੰ ਚਿੱਤੇ ਕਿਉਂ ਨੀ ਕਰਦਾ? ਚਿੱਤ ਚੇਤਸ ਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਤੂੰ ਪ੍ਰਮਾਤਮਾ ਨੂੰ ਵਿਸਾਰ ਦਿੱਤਾ, ਤੇਰੇ ਅੰਦਰ ਦੇ ਗੁਣ ਜਿਹੜੇ ਨੇ ਉਹ ਗਲ ਗਏ। ਮੈਂ ਬੇਨਤੀ ਕੀਤੀ, ਪਹਿਲਾਂ ਸਿਰਫ ਉਦਾਹਰਣ ਦੇ ਰਹੇ ਆਪਾਂ ਫਦਿਓ ਦੀ, ਫਿਰ ਇਹਦੀ ਅੰਤਰ ਮਨ ਕਰਕੇ ਦੇ ਅਰਥ ਕੀ। ਹਜ਼ੂਰ ਨੇ ਇੱਥੇ ਸ਼ਬਦ ਵਰਤਿਆ, ਮੈਂ ਅਰਥ ਕੀਤੀ ਚਿੱਕੜ ਕਿਆ, ਚਿੱਕੜ ਵਿੱਚ ਫਸ ਗਏ। ਦੂਜੀ ਉਦਾਹਰਨ ਸਤਿਗੁਰਾਂ ਨੇ ਦਿੱਤੀ ਜਾਲੀ ਦੀ ਜਾਂ ਜਾਲ ਦੀ, ਕਿ ਕਿਵੇਂ ਜਾਲ ਦੇ ਵਿੱਚ ਫਸ ਜਾਂਦੇ ਨੇ ਇਹ ਪੰਛੀ। ਤੀਸਰਾ ਇੱਕ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ ਕਿ ਫਸ ਜਾਣਾ, ਤੇ ਇਹ ਵੀ ਸੱਚ ਹੈ, ਫਸਣ ਦੇ ਸਾਰੇ ਤਰੀਕੇ ਜਾਣਦੇ ਨੇ, ਨਿਕਲਣ ਵਾਸਤੇ ਜ਼ਿੰਦਗੀ ਲੱਗ ਜਾਂਦੀ। ਨਿੱਕੇ ਤੋਂ ਨਿੱਕਾ ਨਿਆਣਾ ਵੀ ਫਸਣਾ ਜਾਣਦਾ ਮੋਹ ਚ, ਪਰ ਮੋਹ ਦੇ ਬੰਧਨ ਕੱਟਣ ਵਾਸਤੇ ਰੱਬ ਦੀ ਕਿਰਪਾ ਚਾਹੀਦੀ। ਮਹਾਰਾਜ ਦਾ ਇੱਕ ਬਚਨ ਹੁੰਦਾ, ਫਸਣ ਕੀ ਬਿਧ ਸਭ ਕੁਝ ਜਾਣੈ, ਆ ਫਸਣ ਦਾ ਬਿਧ ਸਾਰਿਆਂ ਨੂੰ ਪਤਾ ਹੈ। ਅਨਪੜ੍ਹ ਕੀ, ਪੜ੍ਹਿਆ ਕੀ, ਧਰਮੀ ਕੀ, ਕੁਕਰਮੀ ਕੀ, ਪਾਪੀ ਕੀ, ਪੁੰਨੀ ਕੀ, ਫਸਣ ਦਾ ਤਰੀਕਾ ਸਾਰਿਆਂ ਨੂੰ ਪਤਾ, ਫਸ ਜਾਂਦੇ ਨੇ, ਪ੍ਰਵਿਰਤ ਹੋ ਜਾਂਦੇ। ਫਸਣ ਕੀ ਬਿਧ ਸਭ ਕੁਝ ਜਾਣੈ, ਛੁੱਟਣ ਕੀ ਇੱਕ ਕੋਈ। ਛੁੱਟਣ ਦਾ ਤਰੀਕਾ ਕਿਸੇ ਇੱਕ ਅੱਧੇ ਨੂੰ ਹੁੰਦਾ ਨਹੀਂ, ਤੇ ਫਸਣ ਵਾਲੇ ਤਰੀਕੇ ਤੇ ਸਾਰਿਆਂ ਨੂੰ ਹੁੰਦੇ ਪਏ। ਇੱਥੇ ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਸਮਝਣ ਲਈ ਕਿ ਮਨ ਮਾਇਆ ਮੈਂ ਫਦ ਰਹੇ। ਦੇਖੋ ਆਹ ਗੁੜ ਅਸੀਂ ਘਰਾਂ ਚ ਵਰਤਨੇ, ਤੇ ਹੁਣ ਵਰਤਿਆ ਜਾ ਰਿਹਾ ਹੈ, ਤੇ ਵਰਤਣਾ ਵੀ ਚਾਹੀਦਾ ਹੈ। ਦੇਖੋ ਆਪਣੇ ਘਰਾਂ ਦੇ ਵਿੱਚ ਪਹਿਲਾਂ ਨਾ ਜੀ, ਮੈਨੂੰ ਪਤਾ ਮਿੱਟੀ ਦੇ ਭਾਂਡੇ ਹੁੰਦੇ ਸਨ, ਘੜਾ ਹੋਣਾ, ਮੱਟ ਹੋਣਾ, ਤੇ ਉਸ ਮੱਟ ਦੇ ਵਿੱਚ ਗੁੜ ਪਾ ਦੇਣਾ, ਤੇ ਜਦੋਂ ਆਉਂਦੇ ਸਨ ਸਾਉਣ ਭਾਦੋਂ ਦੇ ਦਿਨ ਮੀਂਹ ਪੈਣੇ, ਉਦੋਂ ਗੁੜ ਜਿਹੜਾ ਸੀ ਚਿਪਚਿਪਾ ਹੋ ਜਾਂਦਾ ਸੀ, ਜਿਹਨੂੰ ਚੀੜਾ ਜਿਹਾ ਕਹਿੰਦੇ ਸੀ, ਜੇ ਉਹਨੂੰ ਖਾਣ ਲੱਗਣਾ ਰੋੜੀ ਦੀ ਤਰ੍ਹਾਂ ਸੁੱਕਾ ਨਹੀਂ, ਉਹ ਹੱਥ ਦੇ ਨਾਲ ਚਿੰਬੜ ਜਾਂਦਾ ਸੀ। ਮਹਾਰਾਜ ਨੇ ਕਿਹਾ ਦੇਖੋ ਕਿਵੇਂ ਫਸਦਾ ਬੰਦਾ। ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਗੁੜ ਦੀ ਇੱਕ ਗਿੱਲੀ ਜੀ ਰੋੜੀ, ਚਿਪਚਿਪੀ ਰੋੜੀ ਪਈ ਹੈ, ਤੇ ਮੱਖੀ ਆਪਣੇ ਆਪ ਵਿੱਚ ਚਲਾਕ ਬੜੀ ਹੈ, ਚੰਚਲ ਬੜੀ ਹੈ। ਆਪ ਦੇਖੋ ਹੱਥ ਤੇ ਕਿਤੇ ਬੈਠੀ ਹੋਵੇ, ਆਪਾਂ ਫੁਰਨਾ ਹੀ ਬਣਾਈਏ ਦੂਜੇ ਹੱਥ ਨਾਲ ਨੂੰ ਉਡਾਣ ਦਾ, ਉਹ ਪਹਿਲੀ ਉੱਡ ਜਾਂਦੀ। ਮਹਾਰਾਜ ਕਹਿੰਦੇ ਬੜੀ ਚਲਾਕ ਹੈ ਕਿ ਬੜੀ ਹੁਸ਼ਿਆਰੀ ਵਰਤਦੀ ਹੈ, ਪਰ ਕਹਿੰਦੇ ਨੇ ਇੰਨੀ ਹੁਸ਼ਿਆਰ ਵੀ ਵਸ ਗਈ ਉਸ ਗੁੜ ਦੀ ਗਿੱਲੀ ਰੋੜੀ ਤੇ, ਚਿਪਚਿਪੀ ਰੋੜੀ ਦੇ ਉੱਤੇ ਮੱਖੀ ਆ ਕੇ ਬੈਠ ਗਈ, ਸਵਾਦ ਬੜਾ ਲੱਗਾ। ਹੁਣ ਉਹਦੇ ਇੱਕ ਉਦਾਹਰਨ ਹੈ ਜੀ ਸਮਝਣ ਲਈ, ਕਿੰਨੀ ਚੰਚਲ ਕਿੰਨੀ ਤੇਜ ਉੱਡਣ ਵਾਲੀ ਉਸ ਚੀੜੇ ਚਿਪਚਿਪੇ ਗੁੜ ਤੇ ਬਹਿ ਗਈ, ਤੇ ਮਨ ਨੇ ਕਿਹਾ ਵੀ ਹੁਣ ਰੱਜ ਕੇ ਖਾਂਗੀ, ਤੇ ਮੈਂ ਕਿਸੇ ਹੋਰ ਨੂੰ ਦੱਸਣਾ ਵੀ ਕੱਲੀ ਖਾਂਗੀ। ਹਜ਼ੂਰ ਕਹਿੰਦੇ ਕਿੰਨਾ ਉਹ ਖਾ ਸਕਦੀ ਸੀ, ਕਿੰਨਾ ਕੁ ਵਰਤ ਸਕਦੀ ਸੀ। ਹੁਣ ਉਹਦੇ ਵਿੱਚ ਬੈਠਣਾ ਤਾਂ ਸੌਖਾ ਹੈ, ਉੱਡ ਕੇ ਆਉਣਾ ਸੌਖਾ ਹੈ, ਪਰ ਜਦੋਂ ਉਹ ਫਸ ਗਈ, ਗੁੜ ਖਾ ਕੇ ਰੱਜ ਗਈ, ਹੁਣ ਉੱਡਣਾ ਚਾਹੁੰਦੀ ਏ, ਪਰ ਸੱਚ ਇਹ ਵੇ ਕਿ ਹੁਣ ਗੁੜ ਦਾ ਚੀੜਾ ਪਾਣੀ ਇਹਨੂੰ ਉੱਡਣ ਨਹੀਂ ਦਿੰਦਾ। ਫਸ ਤਾਂ ਆਪਣੇ ਆਪ ਗਈ, ਹੁਣ ਉੱਡ ਕਿਵੇਂ ਸਕੇਗੀ? ਇਸੇ ਕਰਕੇ ਸਤਿਗੁਰਾਂ ਨੇ ਕਿਹਾ, ਉਹ ਭਲਿਆ ਜਿਵੇਂ ਗੁੜ ਦੀ ਚਿਪ ਚਿਪੀ ਚੀੜੀ ਗੁੜ ਦੀ ਰੋੜੀ ਤੇ, ਗੁੜ ਤੇ ਆ ਕੇ ਮੱਖੀ ਬੈਠ ਜਾਏ, ਬਹਿਣਾ ਸੌਖਾ ਹੈ ਖਾਣਾ ਸੌਖਾ ਹੈ, ਜੇ ਇੱਕ ਵਾਰੀ ਉਹ ਚਿਪ ਚਿਪੇ ਗੁੜ ਤੇ ਚੀੜੇ ਗੁੜ ਤੇ ਬੈਠ ਗਈ, ਉਹਦੀਆਂ ਲੱਤਾਂ ਉਹਦੇ ਖੰਭ ਸਾਰੇ ਗੁੜ ਦੇ ਵਿੱਚ ਧਸ ਜਾਣੇ ਨੇ, ਜਿਵੇਂ ਗਿੱਲੇ ਗੁੜ ਵਿੱਚ ਫਸੀ ਕੋਈ ਮੱਖੀ ਨੀ ਉਡਾਰੀ ਮਾਰ ਸਕਦੀ। ਜਿਹੜਾ ਮਨ ਮਾਇਆ ਵਿੱਚ ਫਜਦਾ ਉਹ ਗੋਬਿੰਦ ਵਾਲੇ ਪਾਸੇ ਉਡਾਰੀ ਨਹੀਂ ਮਾਰ ਸਕਦਾ। ਹਜ਼ੂਰ ਦਾ ਬਚਨ ਹੈ, ਗਿੱਲੀ ਗਿੱਲੀ ਰੋਡੜੀ ਆ ਚਿਪ ਚਿਪੀ ਗੁੜ, ਗਿੱਲੀ ਸ਼ਬਦ ਵਰਤੇ, ਗਿੱਲੀ ਗਿੱਲੀ ਰੋਡੜੀ, ਇਹਦਾ ਅਰਥ ਹੋ ਗਿਆ ਗੁੜ ਦੀ ਰੋੜੀ ਭੌਂਦੀ ਭਾਵ ਭਾਵ ਆਏ, ਮੱਖੀ ਚੰਚਲ ਉੱਡਦੀ ਹੋਈ ਉੱਥੇ ਆ ਕੇ ਬੈਠ ਕੇ, ਗਿੱਲੀ ਗਿੱਲੀ ਰੋਦੜੀ ਭੌਂਦੀ ਭਾਵ ਭਾਵ ਆਏ, ਜੋ ਬੈਠੇ ਸੇ ਫਾਥਿਆ ਮਨ ਮਾਇਆ ਮੈਂ ਰਮ ਰਿਹਾ। ਸਤਿਗੁਰੂ ਨੇ ਕਿਹਾ ਇੱਥੇ ਕਿਹਾ ਮਨ ਮਾਇਆ ਮੈਂ ਫਦ ਰਿਹਾ। ਹਜ਼ੂਰ ਕਹਿ ਰਹੇ ਨੇ ਕਿ ਭਾਈ ਸੱਜਣੋ ਦੇਖੋ, ਗਿੱਲੀ ਗਿੱਲੀ ਰੋਡੜੀ ਭੌਂਦੀ ਭਾਵ ਭਾਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਭਾਗ ਮਥਾਏ, ਜਿਹੜੇ ਬਹਿ ਗਏ ਉਹ ਫਸ ਗਏ, ਜਿਹੜੇ ਚੱਕ ਕੇ ਉਡਾਰੀ ਮਾਰ ਗਏ ਪਿਆਰਿਓ ਉਹ ਇਹਦੇ ਤੋਂ ਬਚ ਗਏ। ਮੈਂ ਸਿਰਫ ਤਿੰਨ ਉਦਾਹਰਨਾਂ ਬਾਣੀ ਚੋਂ ਇੰਨੀਆਂ ਕੁ ਅਰਜ਼ ਕੀਤੀਆਂ ਨੇ, ਜਿਵੇਂ ਜਾਲ ਵਿੱਚ ਚੋਗੇ ਦੀ ਖਾਤਰ ਪੰਛੀ ਫਸ ਜਾਂਦਾ ਹੈ ਉਹਨੂੰ ਉਡਾਰੀ ਨਹੀਂ ਨਸੀਬ ਹੁੰਦੀ, ਸੱਚ ਇਹ ਵੀ ਜਿਵੇਂ ਦਲਦਲ ਚ ਇਨਸਾਨ ਫਸ ਜਾਂ ਨਿਕਲਣਾ ਮੁਸ਼ਕਲ ਹੋ ਜਾਂਦਾ, ਜਿਵੇਂ ਗਿੱਲੇ ਗੁੜ ਦੀ ਰੂੜੀ ਤੇ ਮੱਖੀ ਫਸ ਜਾਏ ਤੇ ਉੱਡਣਾ ਨਸੀਬ ਨਹੀਂ ਹੁੰਦਾ, ਇਨ ਬਿਨ ਇਸੇ ਤਰ੍ਹਾਂ ਜਦੋਂ ਮਨ ਇਹਦੇ ਵਿੱਚ ਪ੍ਰਵਿਰਤ ਹੋ ਜਾਏ, ਇਹਦੇ ਵਿੱਚ ਫਸ ਜਾਏ ਪਿਆਰੇ, ਫਿਰ ਨਾਮ ਦਾ ਰਸ ਨਸੀਬ ਨਹੀਂ ਹੁੰਦਾ, ਕਿਉਂਕਿ ਇਹ ਫਸਾ ਹੀ ਇੰਨਾ ਕੁ ਲੈਂਦਾ ਕਿ ਬੰਦੇ ਨੂੰ ਭੁੱਲ ਜਾਂਦਾ ਸਭ ਕੁਛ। ਇੱਕ ਉਦਾਹਰਨ ਇੱਥੇ ਮੈਂ ਦੇਣ ਲੱਗਾ, ਸਮਝਣ ਲਈ ਸੌਖਾ ਹੋਰ ਹੋ ਜਾਏ। ਇਹ ਵੈਸੇ ਕਈ ਵਾਰੀ ਮੈਂ ਕਥਾ ਚ ਅਰਜ਼ ਕੀਤੀ ਹੈ, ਜਿਹੜੇ ਰੂਟੀਨ ਚ ਕਥਾ ਸੁਣਦੇ ਨੇ ਉਹਨੂੰ ਪਤਾ। ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ, ਉਹਨਾਂ ਦਾ ਇੱਕ ਸਿੱਖ ਹੋਇਆ, ਉਹਦਾ ਨਾਮ ਸੀ ਭਾਈ ਚੂਹੜ, ਇਹ ਲਖਨਊ ਦਾ ਵਸਨੀਕ ਸੀ। ਉਸ ਵਕਤ ਇਸਨੇ ਗੁਰਮਤ ਦਾ ਗੁਰੂ ਸ਼ਬਦ ਦਾ ਬਹੁਤ ਪ੍ਰਚਾਰ ਕੀਤਾ, ਤੇ ਉਹ ਅਕਸਰ ਕੀ ਕਰਦੇ ਸਨ, ਗੱਲ ਨੂੰ ਸਮਝਾਉਣ ਲਈ ਸ਼ਬਦ ਨੂੰ ਸਮਝਾਉਣ ਲਈ ਕੋਈ ਕਹਾਣੀ ਜਾਂ ਸਾਖੀ ਦੀ ਵਰਤੋਂ ਕਰ ਲੈਂਦੇ ਸਨ। ਤੇ ਉਹਨਾਂ ਨੇ ਇੱਕ ਬੜੀ ਰੋਚਕ ਜੀ ਕਹਾਣੀ ਕਹੀ, ਤੇ ਉਹ ਕਵਿਤਾ ਵੀ ਕਰਦੇ ਸਨ ਭਾਈ ਚੂਹੜ ਜੀ। ਉਹਨਾਂ ਨੇ ਕਹਾਣੀ ਵਿੱਚ ਲਿਖਿਆ ਗਿਆ, ਪਰ ਇਸ ਵਿਸ਼ੇ ਤੋਂ ਦੂਰ ਨਾ ਜਾਇਓ, ਮੈਂ ਬੇਨਤੀ ਕਰਾਂਗਾ ਜਿੰਨੇ ਆਪਾਂ ਕਥਾ ਸੁਣ ਰਹੇ ਹਾਂ, ਇਸ ਚੀਜ਼ ਨੂੰ ਚੇਤੇ ਰੱਖਣਾ ਵੀ ਅੱਜ ਦੇ ਸ਼ਬਦ ਦਾ ਵਿਸ਼ਾ ਕੀ ਹੈ, ਵਿਸ਼ੇ ਤੋਂ ਨਹੀਂ ਭਟਕਣਾ, ਇਹਦੇ ਧੁਰੇ ਤੋਂ ਨਹੀਂ ਦੂਰ ਜਾਣਾ। ਪਰ ਇਹ ਜਿੰਨੀਆਂ ਉਦਾਹਰਨਾਂ ਨੇ, ਸਿਰਫ ਇੱਕ ਸਲੋਕ ਨੂੰ ਸਮਝਣ ਲਈ, ਮਨ ਮਾਇਆ ਮੈਂ ਫਦ ਰਿਹਾ ਬਿਸਰਿਓ ਗੋਬਿੰਦ ਨਾਮ, ਮੈਂ ਸਿਰਫ ਇਹ ਇੱਕ ਤੁਕ ਲਈ ਜੀ। ਭਾਈ ਚੂੜ ਨੇ ਇੱਕ ਬੜੀ ਸੁਣੀ ਕਹਾਣੀ ਸੁਣਾਈ, ਕਥਾ ਕਰ ਰਹੇ ਸੀ। ਕਹਿੰਦੇ ਨੇ ਇੱਕ ਰਾਜਾ, ਬਹੁਤ ਭਲਾ ਬੰਦਾ, ਧਰਮੀ ਬੰਦਾ, ਇਹ ਨਹੀਂ ਕਿ ਸਾਰੇ ਰਾਜੇ ਮਾੜੇ ਹੁੰਦੇ ਆ, ਬੜੇ ਬੜੇ ਧਰਮੀ ਬੰਦੇ ਪੈਦਾ ਹੋਏ। ਮੈਂ ਕੱਲ ਵੀ ਆਪ ਨੂੰ ਇਹ ਅਰਜ਼ ਕੀਤੀ ਸੀ ਕਿ ਯਾਦ ਰੱਖੋ, ਕਿਸੇ ਵੀ ਰਾਜ ਵਿੱਚ, ਚਲੋ ਹੁਣ ਤਾਂ ਸਿਸਟਮ ਹੀ ਇਹੋ ਜਿਹਾ ਬਣ ਚੁੱਕੇ ਆ, ਜਿਸ ਰਾਜ ਵਿੱਚ ਜਿਸ ਘਰਾਣੇ ਵਿੱਚ ਐਬ ਆ ਜਾਣ, ਉਹਦੇ ਖਤਮ ਹੁੰਦਿਆਂ ਕੋਈ ਦੇਰੀ ਨਹੀਂ ਲੱਗਦੀ ਹੁੰਦੀ। ਬੜਾ ਸੋਹਣਾ ਇੱਕ ਬਚਨ ਕਿਹਾ ਗੁਰੂ ਅਰਜਨ ਦੇਵ ਜੀ ਨੇ। ਹਜ਼ੂਰ ਕਹਿੰਦੇ ਨੇ ਜੋ ਕੁਝ ਵੀ ਰਾਜ ਭਾਗ ਮਿਲਦਾ ਨਾ, ਇਹ ਕਿਤੇ ਪੂਰਵਲੇ ਬੀਜੇ ਨੇ ਤਾਂ ਮਿਲਦਾ, ਜਿਹੜੇ ਆਸਤਕ ਬੰਦੇ ਨੇ ਇਸ ਗੱਲ ਤੇ ਭਰੋਸਾ ਕਰਦੇ। ਤੇ ਗੁਰੂ ਜੀ ਕਹਿੰਦੇ ਨੇ ਪੂਰਵਲੇ ਕੀਤੇ ਕਰਕੇ ਇਹ ਮਿਲ ਜਾਂਦਾ, ਜਦੋਂ ਮਿਲ ਜਾਂਦਾ ਤੇ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ, ਜਦੋਂ ਬੁੱਧੀ ਭ੍ਰਸ਼ਟ ਹੁੰਦੀ ਹੈ ਫਿਰ ਲੋਕਾਂ ਨੂੰ ਮਾਰਦੇ ਨੇ, ਜਦੋਂ ਲੋਕਾਂ ਨੂੰ ਮਾਰਦੇ ਨੇ ਤੇ ਦੋਜ਼ਖ ਦੀ ਅੱਗ ਨਾਲ ਹੀ ਤਿਆਰ ਹੁੰਦੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ
2: ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ, ਕੈਲਗਰੀ, ਨੀਅਰ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
2: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓਂ ਸੇ ਮੁਕਤੀ ਪਾਨਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓਂ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋਂ ਨੇ ਇਨ੍ਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 3065818061 ਪਰ ਸੰਪਰਕ ਕਰੇ।
0: ਪ੍ਰੋਗਰਾਮ ਦਾ ਇਹ ਹਿੱਸਾ ABM ਕਾਲਜ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ABM ਕਾਲਜ ਵਿੱਚ ਕਿਸੇ ਵੀ ਤਰ੍ਹਾਂ ਦੇ ਹੈਲਥ ਪ੍ਰੋਗਰਾਮਸ

0: सुखमणि सुख अमृत प्रभ नाम भगत जना के मन विश्राम। इस पावन बाणी दे अंदर नाम दी महिमा है। नाम जपण वाले साधु संत जन सत पुरशां दी वड्याई है। और फिर सतगुर सच्चे पातशाह जी ने नाम जपण दी जुगत बख्शिश कीती। पहला नाम दी महिमा दसी भाई, नाम जपण नाल की कुछ प्राप्त हुंदा है, नाम जपण दे की लाहे हन, की लाभ है। फिर सतगुर सच्चे पातशाह जी ने जुगत दसी कि संसार विच परिवार विच गृहस्त विच रहिंदिआं आपां नाम सिमरन भगती किवें कर सकते हैं। सुखमणी साहब की जो पावन बाणी है इहदीआं 24 अष्टपदियां ने। जपण वाले विद्वान गुरमुखां दी इह विचार है कि इस सुखमणी साहब की पावन बाणी के अंदर 24,000 अक्षर हैं। तो यह भी गल मन विच आउंदी है कि एक बंदा दिन रात विच 24 घंटे विच 24,000 श्वास लैंदा। सतगुरु जी की इस पावन बाणी का जे कोई श्रद्धा भावना प्रेम नाल सुरत टिक के सतगुरु की यह पावन बाणी का पाठ एक दिन विच कर ले ਤਾਂ ਕਹਿੰਦੇ ਨੇ ਸਵਾਸ ਸਫਲ ਹੁੰਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ 24 ਅਸ਼ਟਪਦੀਆਂ ਦੀ ਇਸ ਬਾਣੀ ਦੇ ਅੰਦਰ ਇੱਕੋ ਹੀ ਰਹਾਉ ਦੀ ਪੰਕਤੀ ਬਖਸ਼ਿਸ਼ ਕੀਤੀ। ਉਹ ਪੰਕਤੀ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਸੁਖਮਣੀ ਦਾ ਅਰਥ ਹੈ ਸੁੱਖਾਂ ਦੀ ਮਣੀ। ਵੈਸੇ ਮਣੀ ਦਾ ਸੰਬੰਧ ਜਿਹੜਾ ਹੈ ਉਹ ਸਾਧ ਸੰਗਤ ਸੱਪ ਨਾਲ ਹੈ, ਕਿਉਂਕਿ ਮਣੀ ਸੱਪ ਦੇ ਸਿਰ ਵਿੱਚ ਪੈਦਾ ਹੁੰਦੀ ਹੈ। ਸੱਪ ਜਿਹੜਾ ਜ਼ਹਿਰ ਦੇ ਨਾਲ ਭਰਿਆ ਹੋਇਆ, ਤਾਂ ਜਿਹੜਾ ਉਹ ਸੱਪ ਹੈ ਜਦੋਂ ਉਸਦੇ ਸਿਰ ਵਿੱਚ ਜਿਵੇਂ ਜਿਵੇਂ ਉਹਦੀ ਉਮਰ ਵੱਧਦੀ ਹੈ ਤਿਵੇਂ ਤਿਵੇਂ ਉਸਦੇ ਮਸਤਕ ਵਿੱਚ ਮਣੀ ਬਣਦੀ ਹੈ। ਹਰ ਇੱਕ ਸੱਪ ਦੇ ਸਿਰ ਵਿੱਚ ਮਣੀ ਪੈਦਾ ਨਹੀਂ ਹੁੰਦੀ। ਲੱਖਾਂ ਕਰੋੜਾਂ ਤੋਂ ਬਾਅਦ ਕਿਸੇ ਇੱਕ ਅੱਧੇ ਸੱਪ ਦੀ ਉਮਰ ਵੱਧਦੀ ਹੈ 100 ਸਾਲ ਤੱਕ, ਫਿਰ ਉਸਦੇ ਅੰਦਰ ਮਣੀ ਬਣਨੀ ਸ਼ੁਰੂ ਹੁੰਦੀ ਹੈ। ਉਹਦੇ ਬਾਰੇ ਵਿਦਵਾਨ ਲੋਕਾਂ ਦਾ ਖਿਆਲ ਹੈ ਕਿ 24 ਘੰਟਿਆਂ ਵਿੱਚ ਹਰ ਸੱਪ ਦੇ ਮੂੰਹ ਦੇ ਅੰਦਰ ਇੱਕ ਜ਼ਹਿਰ ਦਾ ਤਿਵਕਾ ਪੈਦਾ ਹੁੰਦਾ। ਜਦੋਂ ਉਹ ਜ਼ਹਿਰ ਉਸਦੇ ਮੂੰਹ ਵਿੱਚ ਆ ਜਾਂਦੀ ਹੈ ਤਾਂ ਉਹ ਜ਼ਹਿਰ ਉਸਨੂੰ ਮਜਬੂਰਨ ਕੱਢਣੀ ਪੈਂਦੀ ਹੈ, ਕਿਉਂਕਿ ਜਦੋਂ ਜ਼ਹਿਰ ਬਣਨ ਲੱਗ ਜਾਏ ਫਿਰ ਉਹ ਤੜਫਣ ਲੱਗ ਪੈਂਦਾ। ਤਾਂ ਉਸ ਜ਼ਹਿਰ ਨੂੰ ਉਹ ਕਿਸੇ ਨਾ ਕਿਸੇ ਘਾਹ ਬੰਨੇ ਉੱਤੇ ਇੱਟ ਉੱਤੇ ਫਿਰ ਮੂੰਹ ਮਾਰ ਕੇ ਕੱਢਦਾ ਹੈ। ਪਰ ਸਾਧ ਸੰਗਤ ਜਦੋਂ ਕੋਈ ਸੱਪ ਜਿਹੜਾ ਉਸ ਜ਼ਹਿਰ ਨੂੰ ਬਰਦਾਸ਼ਤ ਕਰਨ ਲੱਗ ਜਾਏ ਤਾਂ ਸਹਿਜੇ ਸਹਿਜੇ ਉਸਦੀ ਉਮਰ ਵੱਧਦੀ ਹੈ, ਫਿਰ ਉਹਦੇ ਸਿਰ ਵਿੱਚ ਮਣੀ ਬਣਨ ਲੱਗ ਪੈਂਦੀ ਹੈ। ਸੱਪ ਜਿਹੜਾ ਉਹ 3 ਜਾਂ 4 ਚੀਜ਼ਾਂ ਉੱਤੇ ਰਹਿੰਦਾ, ਜਾਂ ਤਾਂ ਕਿਤੇ ਬਹੁਤ ਜ਼ਿਆਦਾ ਧਨ ਖਜ਼ਾਨਾ ਪਿਆ ਹੋਵੇ ਉੱਥੇ ਫਿਰ ਉਹਦਾ ਵਾਸਾ ਹੁੰਦਾ, ਜਾਂ ਫਿਰ ਕਿਸੇ ਜਗ੍ਹਾ ਉੱਤੇ ਬਹੁਤ ਠੰਡਕ ਹੋਵੇ ਜਿਵੇਂ ਚੰਦਨ ਹੈ ਉਸ ਜਗ੍ਹਾ ਉੱਤੇ ਸੱਪ ਰਹਿੰਦਾ, ਜਾਂ ਫਿਰ 3 ਨੰਬਰ ਉੱਤੇ ਕਿਤੇ ਬਹੁਤ ਗਹਿਰਾ ਸੰਗੀਤ ਹੋਵੇ ਤਾਂ ਸੰਗੀਤ ਦੀ ਧੁੰਨ ਉੱਤੇ ਸੱਪ ਦਾ ਵਾਸਾ ਹੋ ਜਾਂਦਾ। 4 ਨੰਬਰ ਉੱਤੇ ਜਿਹਨਾਂ ਸੱਪਾਂ ਦੇ ਅੰਦਰ ਮਣੀ ਬਣਦੀ ਹੈ ਇਹ ਮੰਨਿਆ ਜਾਂਦਾ ਉਸ ਜਗ੍ਹਾ 'ਤੇ ਰਹਿੰਦੇ ਹਨ ਜਿੱਥੇ ਕੋਈ ਬਹੁਤ ਜ਼ਿਆਦਾ ਭਗਤੀ ਹੋ ਰਹੀ ਹੋਵੇ, ਬਹੁਤ ਜ਼ਿਆਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਭਗਤੀ ਹੋ ਰਹੀ ਹੋਵੇ, ਉਸ ਜਗ੍ਹਾ 'ਤੇ ਉਹ ਸੱਪ ਫਿਰ ਰਹਿਣ ਲੱਗ ਪੈਂਦਾ। ਫਿਰ ਉਹਦੇ ਅੰਦਰ ਦੀ ਜ਼ਹਿਰ ਜਿਹੜੀ ਹੈ ਉਹਨੂੰ ਬਰਦਾਸ਼ਤ ਕਰਨ ਲੱਗ ਪੈਂਦਾ, ਉਹ ਜ਼ਹਿਰ ਬਣਨੀ ਬੰਦ ਹੋ ਜਾਂਦੀ ਹੈ, ਉਹਦੀ ਉਮਰ ਵਧਣ ਲੱਗ ਪੈਂਦੀ ਹੈ। ਇੱਕ ਦਿਨ ਉਹਦੇ ਮਸਤਕ ਵਿੱਚ ਫਿਰ ਮਣੀ ਬਣ ਜਾਂਦੀ। ਹੁਣ ਉਹ ਮਣੀ ਜਿਹੜੀ ਹੈ ਫਿਰ ਸੱਪ ਨੂੰ ਆਪਣੀ ਖੁਰਾਕ ਨਹੀਂ ਲੱਭਣੀ ਪੈਂਦੀ, ਮਣੀ ਕਰਕੇ ਉਹਦੀ ਖੁਰਾਕ ਆਪਣੇ ਆਪ ਜਦੋਂ ਮਣੀ ਚਮਕਦੀ ਹੈ ਜੀਵ ਜੰਤੂ ਆਉਂਦੇ ਨੇ। ਜੇ ਕਿਸੇ ਦੇ ਕੋਈ ਬਹੁਤ ਜ਼ਹਿਰ ਵਾਲਾ ਸੱਪ ਲੜ ਜਾਏ ਤਾਂ ਕਹਿੰਦੇ ਨੇ ਉਹ ਮਣੀ ਉਹ ਜ਼ਹਿਰ ਵਾਲੀ ਜਗ੍ਹਾ 'ਤੇ ਲਾ ਦਿਓ ਤਾਂ ਮਣਕਾ ਸਾਰੀ ਜ਼ਹਿਰ ਉਹ ਮਣੀ ਚੂਸ ਲੈਂਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦਾ ਨਾਮ ਹੀ ਸੁਖਮਣੀ ਸੁੱਖ ਅੰਮ੍ਰਿਤ ਪ੍ਰਭ ਨਾਮ ਇਸ ਕਰਕੇ ਬਖਸ਼ਿਸ਼ ਕੀਤਾ, ਕਹਿੰਦੇ ਭਾਈ ਜਦੋਂ ਕੋਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਦਾ, ਕਿਉਂਕਿ ਇਸ ਪਾਠ ਦੀ ਸ਼ੁਰੂਆਤ ਹੋਏਗੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਹੇ ਮਿਟਾਵੋ। ਦੋ ਚੀਜ਼ਾਂ ਕਰਕੇ ਮਨੁੱਖ ਦੁਖੀ ਰਹਿੰਦਾ, ਮਨ ਕਰਕੇ ਤੇ ਧਨ ਕਰਕੇ। ਜਾਂ ਤਾਂ ਉਹਦੇ ਮਨ ਅੰਦਰ ਕੋਈ ਬਹੁਤ ਗਹਿਰਾ ਦੁੱਖ ਹੈ ਤੇ ਜਾਂ ਫਿਰ ਸਰੀਰ ਦੇ ਕਿਸੇ ਰੋਗ ਕਰਕੇ ਉਹ ਦੁਖੀ ਹੈ, ਇਸ ਤਰ੍ਹਾਂ ਫਿਰ ਇਹ ਮਨ ਤੇ ਤਨ ਸੁਖੀ ਕਿਵੇਂ ਹੋਣ? ਪਾਤਸ਼ਾਹ ਨੇ ਕਿਹਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ। ਜਦੋਂ ਕੋਈ ਨਾਮ ਜਪਣ ਲੱਗ ਪੈਂਦਾ ਹੈ ਤਦੋਂ ਉਹਦੇ ਅੰਦਰ ਵਿਕਾਰਾਂ ਦੀ ਜ਼ਹਿਰ ਬਣਨੀ ਜਿਹੜੀ ਉਹ ਬੰਦ ਹੋ ਜਾਂਦੀ। ਜਿਵੇਂ ਸੱਪ ਭਗਤੀ ਵਾਲੀ ਜਗ੍ਹਾ ਤੇ ਰਵੇ, ਸੰਗੀਤਕ ਧੁੰਨ ਤੇ ਰਵੇ ਤਾਂ ਉਹਦੀ ਜ਼ਹਿਰ ਵਸ ਵਿੱਚ ਆ ਜਾਂਦੀ। ਏਦਾਂ ਬੰਦੇ ਦੇ ਅੰਦਰ ਦੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦੁਵੈਸ਼, ਝੂਠ, ਨਿੰਦਿਆ, ਜਿੰਨੇ ਔਗਣ ਵਿਕਾਰ ਹਨ, ਜਦੋਂ ਕੋਈ ਨਾਮ ਸਿਮਰਨ ਕਰਨ ਲੱਗ ਜਾਏ ਉਹਦੇ ਅੰਦਰ ਸਾਧ ਸੰਗਤ ਇਹ ਵਿਕਾਰਾਂ ਦੀ ਜ਼ਹਿਰ ਬੰਦ ਹੋ ਜਾਂਦੀ ਹੈ। ਫਿਰ ਉਹ ਜਪਣ ਵਾਲੇ ਦੇ ਅੰਦਰ ਇੱਕ ਮਣੀ ਪੈਦਾ ਹੁੰਦੀ, ਉਹਨੂੰ ਕਿਹਾ ਸੁੱਖ ਮਣੀ, ਸੁੱਖ ਅੰਮ੍ਰਿਤ ਪ੍ਰਭ ਨਾਮ। ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨਾਲ ਉਹ ਸੁੱਖਾਂ ਦੀ ਮਣੀ ਉਹਦੇ ਅੰਦਰ ਪੈਦਾ ਹੋ ਜਾਂਦੀ। ਫਿਰ ਕੋਈ ਵੀ ਜ਼ਹਿਰ ਉਹਦੇ ਅੰਦਰ ਪੈਦਾ ਨਹੀਂ ਹੁੰਦੇ, ਕਿਸੇ ਤਰ੍ਹਾਂ ਦਾ ਕੋਈ ਦੁੱਖ ਉਸ ਮਨੁੱਖ ਨੂੰ ਦੁਖੀ ਨਹੀਂ ਕਰ ਸਕਦਾ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਜਦੋਂ ਉਹ ਇਸ ਅਵਸਥਾ ਵਿੱਚ ਚਲਿਆ ਜਾਂਦਾ ਫਿਰ ਉਹਦੇ ਵਾਸਤੇ ਦੁੱਖ ਨਾਹੀਂ, ਸਭ ਸੁੱਖ ਹੀ ਹੈ ਰੇ। ਇੱਕ ਹੈ ਇੱਕ ਹੀ ਨਿੱਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਉਹ ਜਪਣ ਵਾਲੇ ਦਾ ਅਧਿਆਤਮ ਜੀਵਨ ਜਿਹੜਾ ਉਹ ਵਧਣ ਲੱਗ ਪੈਂਦਾ, ਉਹਦੇ ਅੰਦਰ ਨਾਮ ਦਾ ਰਸ ਵੱਧ ਹੈ। ਤਾਂ ਸਤਿਗੁਰੂ ਜੀ ਨੇ ਬਚਨ ਕਿਹਾ, ਭਾਈ ਉਹਦੇ ਕੋਲ ਮਣੀ ਆ ਜਾਂਦੀ ਸੁੱਖਾਂ ਦੀ, ਉਹ ਫਿਰ ਸੁੱਖਾਂ ਦੀ ਮਣੀ ਕਿਸੇ ਵੀ ਜ਼ਹਿਰ ਉੱਤੇ ਲਾ ਦਿਓ ਤਾਂ ਉਹ ਜ਼ਹਿਰ ਚੂਸ ਲੈਂਦੀ ਹੈ। ਭਾਵ ਕਿਸੇ ਤਰ੍ਹਾਂ ਦਾ ਵੀ ਕੋਈ ਔਗਣ ਵਿਕਾਰ ਮਨ ਵਿੱਚ ਪੈਦਾ ਹੋਵੇ ਤਾਂ ਵਾਹਿਗੁਰੂ ਜੀ ਦੇ ਨਾਮ ਦੀ ਉਹ ਸੁੱਖਾਂ ਦੀ ਮਣੀ ਉਹ ਸਾਰੇ ਔਗਣਾਂ ਦੀ ਜ਼ਹਿਰ ਚੂਸ ਲੈਂਦੀ, ਇੱਦਾਂ ਉਹ ਸੁੱਖਾਂ ਦੀ ਮਣੀ ਵਿੱਚ ਵਿਸ਼ਰਾਮ ਕਰ ਜਾਂਦਾ। ਪਰ ਇਹ ਚੀਜ਼ ਸਿਰਫ ਭਗਤੀ ਕਰਨ ਵਾਲੇ ਭਗਤਾਂ ਦੇ ਮਨ ਵਿੱਚ ਹੈ। ਫਿਰ ਮਹਾਰਾਜ ਨੇ ਪਾਠ ਸ਼ੁਰੂ ਕੀਤਾ ਕਿ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤੋਂ ਪਹਿਲਾਂ ਸਿਮਰੋ, ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਵਿਸੰਬਰ ਏਕੈ, ਨਾਮ ਜਪਤ ਅਗਣਤ ਨੇਕੈ। ਪਾਤਸ਼ਾਹ ਨੇ ਫਿਰ ਬਾਣੀ ਅੰਦਰ ਜਵਾਬ ਦਿੱਤਾ, ਭਾਈ ਇਹ ਨਾਮ ਜਪਣਾ ਕਿਵੇਂ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਨ ਕਰਨਾ ਕਿਵੇਂ ਹੈ? ਤਾਂ ਤਨ ਤੇ ਮਨ ਦੇ ਰੋਗਾਂ ਲਈ ਪਹਿਲਾ ਸਟੈਪ ਮਹਾਰਾਜ ਜੀ ਨੇ ਕਿਹਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ ਤੇ ਨਾਲ ਜਪੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਨਾਲ ਤੁਹਾਡਾ ਤਨ ਤੰਦਰੁਸਤ ਹੋਏਗਾ। ਇੱਕ ਦਿਨ ਇਹ ਕਥਾ ਮੈਂ ਦਰਬਾਰ ਸਾਹਿਬ ਤੋਂ ਵੀ ਕਹੀ, ਕੋਈ ਬੰਦਾ ਨਾਮ ਨਾ ਵੀ ਜਪੇ ਰੱਬ ਦਾ, ਅੰਮ੍ਰਿਤ ਵੇਲੇ ਉੱਠਣ ਲੱਗ ਜਾਏ। ਜਿਹੜੇ ਲੋਕ ਤਕਰੀਬਨ ਫੌਜ ਵਿੱਚੋਂ ਰਿਟਾਇਰ ਨੇ, ਉਹ ਤੁਸੀਂ ਵੇਖੋਗੇ ਉਹਨਾਂ ਦਾ ਇਸ ਤਰ੍ਹਾਂ ਦਾ ਡਿਸਿਪਲਿਨ ਨੇਮ ਬਣਿਆ ਹੋਇਆ। ਉਸ ਵਕਤ ਤੇ ਉੱਠ ਕੇ ਇਸ਼ਨਾਨ ਪਾਨ ਕਰਕੇ ਦਾੜੀ ਦਸਤਾਰ ਐਨ ਸਜਾ ਕੇ ਵਧੀਆ ਤਿਆਰ ਪਰ ਤਿਆਰ ਰਹਿੰਦੇ ਨੇ। ਉਹ ਬੰਦੇ ਤੁਸੀਂ ਵੇਖੋਗੇ ਅਰੋਗ ਰਹਿੰਦੇ ਨੇ ਲੰਬੀ ਉਮਰ ਤੱਕ। ਅੰਮ੍ਰਿਤ ਵੇਲੇ ਉੱਠਣਾ ਹੀ ਤਨ ਦੀ ਤੰਦਰੁਸਤੀ ਦਾ ਇੱਕ ਰਸਤਾ ਹੈ। ਪਾਤਸ਼ਾਹ ਨੇ ਕਿਹਾ, ਫਿਰ ਜੇ ਕੋਈ ਨਾਮ ਜਪਣ ਲੱਗ ਜਾਏ ਭਾਈ, ਫਿਰ ਤਾਂ ਉਹਦਾ ਤਨ ਦੇ ਨਾਲ ਨਾਲ ਮਨ ਵੀ ਅਰੋਗ ਹੋ ਜਾਂਦਾ। ਤਾਂਹੀਓ ਸਤਿਗੁਰੂ ਜੀ ਨੇ ਇੱਕ ਹੁਕਮਨਾਮਾ ਬਖਸ਼ਿਸ਼ ਕੀਤਾ, ਜਿੱਥੇ ਸਤਿਗੁਰੂ ਜੀ ਸੋਠ ਰਾਗ ਅੰਦਰ ਬਚਨ ਕਹਿੰਦੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ। ਮਹਾਰਾਜ ਫਿਰ ਕੀ ਹੋਏਗਾ? ਕਹਿੰਦੇ ਮਨ ਤਨ ਭੈ ਅਰੋਗਾ, ਭਾਈ ਤੇਰਾ ਮਨ ਤੇ ਤਨ ਅਰੋਗ ਹੋ ਜਾਏਗਾ। ਉਹਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਜ਼ਹਿਰ, ਦੁਵੈਸ਼, ਈਰਖਾ, ਵਿਕਾਰ ਇਹ ਚੀਜ਼ਾਂ ਪੈਦਾ ਹੋਣੀਆਂ ਹਟ ਜਾਣਗੀਆਂ। ਪਰ ਤੈਨੂੰ ਐਵਰੀ ਡੇ ਹਰ ਰੋਜ਼ ਇਸ਼ਨਾਨ ਕਰਕੇ ਨਾਮ ਜਪਣਾ ਪਏਗਾ। ਨਾਮ ਵੀ ਇੱਦਾਂ ਜਪ ਰੱਬ ਨੂੰ ਆਪਣਾ ਸਮਝ ਕੇ, ਕਰ ਇਸ਼ਨਾਨ ਤੇ ਨਾਲ ਕਿਹਾ ਸਿਮਰ ਪ੍ਰਭ ਆਪਣਾ, ਪ੍ਰਭੂ ਨੂੰ ਪਰਮਾਤਮਾ ਨੂੰ ਆਪਣਾ ਸਮਝ। ਕਿਉਂਕਿ ਅਸੀਂ ਸਾਰਾ ਕੁਝ ਆਪਣਾ ਸਮਝਦੇ, ਘਰ ਮੇਰਾ ਆਪਣਾ ਹੈ, ਪੁੱਤਰ ਧੀਆਂ ਬੱਚੇ ਮੇਰੇ ਆਪਣੇ ਨੇ, ਪ੍ਰੋਪਰਟੀ ਮੇਰੀ ਆਪਣੀ ਹੈ, ਪੈਸਾ ਮੇਰਾ ਆਪਣਾ ਹੈ, ਇੱਕ ਰੱਬ ਨੂੰ ਆਪਾਂ ਪਰਾਇਆ ਸਮਝਦੇ। ਤਾਂਹੀਓ ਮਹਾਰਾਜ ਨੇ ਕਿਹਾ, ਭਾਈ ਦੁੱਖ ਹੈ ਕਿਉਂਕਿ ਸਭ ਕੁਛ ਆਪਣਾ, ਇੱਕ ਰਾਮ ਪਰਾਇਆ ਤੈਨੂੰ ਰੱਬ ਪਰਾਇਆ ਲੱਗ ਰਿਹਾ, ਉਹਨੂੰ ਆਪਣਾ ਸਮਝ, ਉਹਨੂੰ ਇੰਨਾ ਪਿਆਰ ਨਾਲ ਜਪ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ, ਉਹਨੂੰ ਆਪਣਾ ਸਮਝ। ਤੁਸੀਂ ਵੇਖੋਗੇ ਜਿੱਥੇ ਆਪਣੱਤ ਹੋਵੇ, ਆਪਣਾਪਨ ਹੋਵੇ, ਉੱਥੇ ਆਪਾਂ ਜ਼ਿਆਦਾ ਸਮਾਂ ਬੈਠੀਦਾ। ਉਹਨੂੰ ਰਿਸ਼ਤੇਦਾਰ ਨੂੰ ਕਹਿੰਦਾ, ਤੁਸੀਂ ਹੋਰ ਰਹੋ, ਅੱਜ ਰਾਤ ਰਹਿ ਕੇ ਜਾਓ, ਭੋਜਨ ਪ੍ਰਸ਼ਾਦਾ ਛਕੋ, ਕਿਉਂ ਆਪਣੇ ਨੇ। ਜਦੋਂ ਕਿਸੇ ਨੂੰ ਆਪਣਾ ਨਾ ਸਮਝੀਏ, ਉਹਨੂੰ ਫਿਰ ਆਪਾਂ ਛੇਤੀ ਕਰਕੇ ਘਰ ਤੋਂ ਕੱਢਣ ਦੀ ਕੋਸ਼ਿਸ਼ ਕਰੀਦੀ, ਵੀ ਜਲ ਪਾਣੀ ਛਕਾ ਕੇ ਭੇਜ ਦਈਏ। ਏਦਾਂ ਪਾਤਸ਼ਾਹ ਨੇ ਕਿਹਾ, ਜਦੋਂ ਰੱਬ ਨੂੰ ਆਪਣਾ ਸਮਝ ਕੇ ਜਪੋਗੇ ਫਿਰ ਤੁਹਾਡੀ ਸੁਰਤ ਜੁੜਨ ਲੱਗ ਜਾਏਗੀ, ਫਿਰ ਤੁਸੀਂ ਸਮਾਂ, ਘੜੀ, ਟਾਈਮ ਨਹੀਂ ਵੇਖੋਗੇ, ਫਿਰ ਵੱਧ ਤੋਂ ਵੱਧ ਬੰਦਾ ਨਾਮ ਸਿਮਰਨ ਕਰਨ ਲੱਗ ਪਏ। ਫਿਰ ਉਹਨੂੰ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੋ, ਤਾਂ ਉਹ ਮਨ ਜੋੜ ਕੇ ਬੈਠਣ ਵਾਸਤੇ ਮਨ ਜਿੰਦਾ ਵੇਦ ਦਾ ਪਾਠ ਕਰਾਂ, ਜਦੋਂ ਆਪਣਾ ਲੱਗਣ ਲੱਗ ਜਾਏ ਫਿਰ ਤੁਸੀਂ ਪੂਰਾ ਹੀ ਪਾਠ ਕਰਕੇ ਉੱਠੋ, ਫਿਰ ਤੁਹਾਡਾ ਕੋਈ ਵੀ ਦੁੱਖ ਦਰਦ ਨਹੀਂ ਸਰੀਰ 'ਚ ਰਹਿੰਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਬਚਨ ਕਹਿ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸ਼ਰਣਾ, ਪ੍ਰਗਟੇ ਭਲੇ ਸੰਯੋਗਾ, ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਜੋ। ਕਹਿੰਦੇ ਭਾਈ ਇਹ ਨਿਤ ਭੋਜਨ ਛਕੋ ਵਾਹਿਗੁਰੂ ਦੇ ਨਾਮ ਦਾ, ਜਿਵੇਂ ਆਪਾਂ ਹਰ ਰੋਜ਼ ਸਰੀਰ ਨੂੰ ਚਲਾਉਣ ਲਈ ਖੁਰਾਕ ਖਾਂਦੇ, ਭੋਜਨ ਚਾਹ ਪਾਣੀ, ਏਦਾਂ ਰੋਜ਼ ਨਾਮ ਜਪਣਾ ਪਏਗਾ। ਮਹਾਰਾਜ ਕੀ ਲਾਭ ਹੋਏਗਾ? ਕਹਿੰਦੇ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਸਰਵ ਵੇਲਾ ਮੁਖ ਪਾਵੋ, ਸਰਵ ਵੇਲਾ ਹਰ ਵਕਤ ਆਪਣੇ ਮੂੰਹ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੱਖੋ, ਤੁਰਦਿਆਂ ਫਿਰਦਿਆਂ ਜਪੋ ਵਾਹਿਗੁਰੂ ਵਾਹਿਗੁਰੂ, ਫਿਰ ਮਿਲੇਗਾ ਸਿਮਰੋ ਸਿਮਰ ਸਿਮਰ ਸੁਖ ਪਾਵੋ। ਹਰ ਅੰਮ੍ਰਿਤ ਨਾਮ ਭੋਜਨ ਨਿਤ ਭੁੰਚੋ, ਨਿਤ ਦਾ ਅਰਥ ਹਰ ਰੋਜ਼ ਐਵਰੀ ਡੇ, ਸਰਵ ਵੇਲਾ ਮੁਖ ਪਾਵੋ। ਮਹਾਰਾਜ ਕੀ ਮਿਲੇਗਾ ਬਦਲੇ ਚ? ਕਹਿੰਦੇ ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਭਾਈ ਤੁਹਾਡੇ ਜੀਵਨ ਵਿੱਚੋਂ ਜਰਾ ਮਰਾ, ਉਹਦਾ ਅਰਥ ਹੈ ਬੁਢੇਪੇ ਦੇ ਦਰਦ ਦੁੱਖ, ਔਰ ਮਨ ਨਾਲ ਸੰਬੰਧਿਤ ਹੋਏ ਤਾਪ ਜਿਹੜੇ ਹਨ ਉਹ ਉੱਤਰ ਜਾਣਗੇ, ਤੁਸੀਂ ਸੁਖੀ ਹੋਣ ਲੱਗ ਪਾਓਗੇ। ਜਿਵੇਂ ਮਣੀ ਬਣਨ ਤੋਂ ਬਾਅਦ ਉਹ ਸੁਖੀ ਹੋ ਜਾਂਦਾ ਸੱਪ, ਏਦਾਂ ਭਾਈ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨਾਲ ਸੁਖੀ ਹੋ ਜਾਓਗੇ ਜੇ ਰੋਜ਼ ਜਪਣ ਲੱਗ ਜਾਈ। ਹੁਣ ਹਰ ਵਕਤ ਹਰ ਰੋਜ਼ ਵਾਹਿਗੁਰੂ ਦਾ ਨਾਮ ਜਪੀਏ, ਉਹਦੇ ਵਾਸਤੇ ਫਿਰ ਮਹਾਰਾਜ ਨੇ ਜੁਗਤ ਦੱਸੀ ਸੁਖਮਨੀ ਸਾਹਿਬ ਨੂੰ। ਜਦੋਂ ਅੱਗੇ ਅਸ਼ਟਪਦੀਆਂ ਆਉਣਗੀਆਂ ਫਿਰ ਨਾਮ ਦੀ ਮਹਿਮਾ ਦੱਸਣਗੇ। ਅਗਲੀ ਅਸ਼ਟਪਦੀ ਵਿੱਚ ਕਹਿਣਗੇ ਜਿੱਥੇ ਤੇਰਾ ਕੋਈ ਸਹਾਈ ਨਹੀਂ ਹੋਏਗਾ ਉੱਥੇ ਵਾਹਿਗੁਰੂ ਜੀ ਦਾ ਨਾਮ ਸਹਾਈ ਹੋਏਗਾ, ਤੂੰ ਜਪ ਕੇ ਵੇਖ। ਇੱਥੋਂ ਤੱਕ ਕਿ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂਹਾ ਨਾਮ ਤੇਰੇ ਸੰਗ ਸਹਾਈ। ਪੜੋ ਜੈ ਮਹਾ ਭਿਆਨ ਦੂਤ ਜਮ ਦਲ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਹੁਣ ਵਾਹਿਗੁਰੂ ਜੀ ਦਾ ਨਾਮ ਉੱਥੇ ਸਹਾਈ ਜਿੱਥੇ ਕੋਈ ਸਹਾਇਤਾ ਨਾ ਕਰੇ। ਸਾਧ ਸਿੰਘ ਦੋ ਚੀਜ਼ਾਂ ਬੰਦਾ ਕਹਿੰਦਾ ਮੇਰੇ ਕੰਮ ਆਉਣਗੀਆਂ, ਜਾਂ ਤੇ ਪੈਸਾ ਧਨ ਕੰਮ ਆਉਂਦਾ, ਜਾਂ ਕਿਤੇ ਬੰਦੇ ਕੰਮ ਆਉਂਦੇ ਨੇ। ਇਸ ਲਈ ਆਪਾਂ ਦੋਵੇਂ ਚੀਜ਼ਾਂ ਬਣਾ ਕੇ ਰੱਖਦੇ ਹਾਂ, ਬੈਂਕ ਬੈਲੈਂਸ ਵੀ ਚਾਹੀਦਾ, ਰਿਸ਼ਤੇਦਾਰ ਸਾਕ ਸੰਬੰਧੀ ਵੀ ਕੋਲ ਹੋਣ, ਕਿਤੇ ਕੰਮ ਆਉਂਦੇ ਨੇ। ਪਰ ਇਸ ਤਰ੍ਹਾਂ ਦੀ ਵੀ ਮੁਸ਼ਕਲ ਆਉਂਦੀ ਹੈ ਜਿੱਥੇ ਦੋਵੇਂ ਚੀਜ਼ਾਂ ਕੰਮ ਨਹੀਂ ਆਉਂਦੀਆਂ, ਨਾ ਪੈਸਾ ਕੰਮ ਆਉਂਦਾ ਨਾ ਬੰਦੇ ਕੰਮ ਆਉਂਦੇ ਨੇ। ਜਿਹੜੀ ਮੁਸ਼ਕਲ ਵਿੱਚੋਂ ਅੱਜ ਦੁਨੀਆਂ ਦੇ ਲੋਕ ਲੰਘੇ ਨੇ ਜਾਂ ਲੰਘ ਰਹੇ ਨੇ, ਇਹ ਇਸ ਤਰ੍ਹਾਂ ਦਾ ਸੰਕਟ ਹੈ ਜਿੱਥੇ ਸਾਧ ਸੰਗਤ ਪੈਸਾ ਕੰਮ ਹੀ ਨਹੀਂ ਆ ਰਿਹਾ ਲੋਕਾਂ ਨੂੰ। ਕਰੋੜਾਂ ਅਰਬਾਂ ਰੁਪਏ ਦੀ ਜਾਇਦਾਦ ਵਾਲੇ ਲੋਕ ਕਰੋਨਾ ਦੌਰ ਵਿੱਚ ਸਟਿਚਰ ਤੇ ਮਰ ਗਏ, ਵਿਚਾਰਿਆਂ ਨੂੰ ਹੋਸਪਿਟਲ ਵਿੱਚ ਬੈੱਡ ਹੀ ਨਹੀਂ ਮਿਲਿਆ, ਆਕਸੀਜਨ ਨਹੀਂ ਮਿਲੀ। ਦਿੱਲੀ ਵਿੱਚ ਇੱਕ ਬਹੁਤ ਅਮੀਰ ਬੰਦਾ, ਇੰਡਸਟਰੀ ਲਿਟੋ ਬਹੁਤ ਤੰਗ, ਉਹਦੇ ਅੰਦਰ ਕਾਰੋਬਾਰ ਧਨ ਦੌਲਤ ਪਦਾਰਥ, ਉੱਥੇ ਕਈ ਉਹਦੀਆਂ ਫੈਕਟਰੀਆਂ ਦਿੱਲੀ ਵਿੱਚ ਬਿਜ਼ਨਸ, ਕਹਿੰਦੇ ਨੇ ਉਹ 2 ਕਰੋੜ ਰੁਪਈਆ ਦੇ ਰਹੇ ਸੀ ਸਾਨੂੰ ਆਕਸੀਜਨ ਦਾ ਸਿਲੰਡਰ ਮਿਲ ਜਾਏ, ਪਰ ਸਾਧ ਸੰਗਤ ਉਹਨਾਂ ਨੂੰ ਬੈੱਡ ਨਹੀਂ ਮਿਲਿਆ। ਇਹ ਜਦੋਂ ਤੱਕ ਉਹ ਆਕਸੀਜਨ ਦਾ ਪ੍ਰਬੰਧ ਹੋਇਆ ਤਦੋਂ ਤੱਕ ਉਹ ਬੰਦਾ ਬੈਨ ਵਿੱਚ ਹੀ ਪੂਰਾ ਹੋ ਗਿਆ। ਫਿਰ ਰਹੀ ਗੱਲ ਬੰਦਿਆਂ ਦੀ, ਬੰਦੇ ਕੰਮ ਆਉਣਗੇ, ਇਸ ਤਰ੍ਹਾਂ ਦੇ ਹਾਲਾਤ ਬਣੇ ਵੀ 4 ਬੰਦਿਆਂ ਨੇ ਤਾਂ ਕੀ ਉਹਨੂੰ ਚੁੱਕਣਾ ਸੀ, ਉਹਨੂੰ ਤਾਂ 2 ਡਾਕਟਰ ਹੱਥਾਂ ਪੈਰਾਂ ਤੋਂ ਚੁੱਕ ਕੇ ਲੈ ਗਏ, ਆਪਣੇ ਵੀ ਨੇੜੇ ਨਹੀਂ ਆਏ। ਜਿੱਥੇ ਕੋਈ ਸਹਾਇਤਾ ਨਾ ਕਰੇ ਉੱਥੇ ਮਹਾਰਾਜ ਨੇ ਕਿਹਾ ਕੌਣ ਸਹਾਇਤਾ ਕਰਦਾ? ਵਾਹਿਗੁਰੂ ਜੀ ਦਾ ਨਾਮ ਜੇ ਤੂੰ ਜਪਿਆ ਹੋਏਗਾ, ਸਤਨਾਮ ਸ੍ਰੀ ਵਾਹਿਗੁਰੂ, ਉਹ ਤੇਰੀ ਸਹਾਇਤਾ ਕਰੇਗਾ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ, ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਭਾਈ ਉੱਥੇ ਵਾਹਿਗੁਰੂ ਜੀ ਦਾ ਨਾਮ ਤੇਰੀ ਸਹਾਇਤਾ ਕਰਦਾ। ਹੁਣ ਮਹਾਰਾਜ ਨਾਮ ਕਿਵੇਂ ਜਪੀਏ? ਅਗਲਾ ਫਿਰ ਸਵਾਲ ਹੋਏ ਵੀ ਨਾਮ ਜਪਣਾ ਕਿਵੇਂ, ਕਿਉਂਕਿ ਨਾਮ ਜਪਣਾ ਸਭ ਤੋਂ ਔਖਾ ਆ, ਬਾਕੀ ਸਾਰੇ ਕੰਮ ਸੌਖੇ ਨੇ। ਤੁਸੀਂ ਦਾਨ ਕਰ ਸਕਦੇ ਹੋ, ਬਹੁਤ ਸੌਖਾ, ਲੋਕ ਕਰੋੜਾਂ ਰੁਪਈਏ ਦਾਨ ਕਰਦੇ ਨੇ, ਦਾਨ ਕਰਨਾ ਸੌਖਾ। ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੂਜਾ ਪਾਠ ਕਰਾਉਣਾ, ਕਿਸੇ ਜਗ੍ਹਾ ਉੱਤੇ ਜਾ ਕੇ ਕੋਈ ਪੁੰਨ ਦਾਨ ਕਰਨਾ, ਜੱਗ ਲਾਉਣਾ, ਲੰਗਰ ਲਾਉਣਾ, ਇਹ ਸਾਧ ਸੰਗਤ ਸੌਖੇ ਕੰਮ ਨੇ। ਸਭ ਤੋਂ ਔਖਾ ਕੰਮ ਮਹਾਰਾਜ ਜੀ ਨੇ ਕਿਹਾ ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਵਾਹਿਗੁਰੂ ਦਾ ਨਾਮ ਜਪੇ, ਕਿਉਂਕਿ ਸਭ ਤੋਂ ਔਖਾ ਕੰਮ ਆ ਨਾਮ ਜਪੇ। ਆਖਣ ਔਖਾ ਸੱਚਾ ਨਾਉ, ਸਭ ਤੋਂ ਔਖਾ ਕੰਮ ਸਰੀਰ ਦੀ ਸਾਧਨਾ ਨਾਮ ਜਪਣਾ। ਬਹਿ ਕੇ ਕੰਮ ਕੀਤਾ ਜਾ ਸਕਦਾ, ਘੰਟਿਆਂ ਵੱਧੀ ਲੋਕ ਬਹਿ ਕੇ ਕੱਪੜੇ ਸੀ ਲੈਂਦੇ ਨੇ ਜਿਨ੍ਹਾਂ ਦਾ ਕੰਮ ਬੁਟੀਕ ਦਾ ਸਟਿਚਿੰਗ ਦਾ, ਘੰਟਿਆਂ ਵੱਧੀ ਲੋਕ ਬਹਿ ਕੇ ਬੈਂਕ ਵਿੱਚ ਕੰਮ ਕਰ ਲੈਂਦੇ ਨੇ, ਘੰਟਿਆਂ ਵੱਧੀ ਲੋਕ ਅੱਠ ਅੱਠ ਨੌ ਨੌ ਘੰਟੇ ਬੈਂਕਾਂ ਵਿੱਚ ਆਫਿਸ ਵਿੱਚ ਬਹਿ ਲੈਂਦੇ ਨੇ। ਪਰ ਜੇ ਕਿਸੇ ਨੂੰ ਇਕੱਲਾ ਬਿਠਾ ਕੇ ਕਹੋ ਤੂੰ ਵਾਹਿਗੁਰੂ ਵਾਹਿਗੁਰੂ ਜਪਣਾ ਤਾਂ ਉਹਦੇ ਵਾਸਤੇ ਸਭ ਤੋਂ ਔਖਾ, ਇੱਕ ਘੰਟਾ ਬਹਿਣਾ ਵੀ ਔਖਾ ਹੋ ਜਾਏਗਾ। ਇਸ ਤਰ੍ਹਾਂ ਦੇ ਦੋ ਸੱਜਣ ਉਹਨਾਂ ਨੂੰ ਕਹਿੰਦੇ ਕੰਮ ਨਾ ਮਿਲੇ ਤਾਂ ਬਹੁਤ ਉਦਾਸ ਹੋ ਕੇ ਬੈਠੇ। ਸਰਦਾਰ ਜੀ ਕੋਲੋਂ ਲੰਘੇ, ਉਹਨਾਂ ਗੱਡੀ ਰੋਕ ਲਈ। ਭਾਈ ਕਿਉਂ ਉਦਾਸ ਬੈਠੇ ਹੋ? ਕਹਿੰਦੇ ਜੀ ਕੰਮ ਹੀ ਨਹੀਂ ਮਿਲਦਾ। ਕਹਿੰਦੇ ਕੀ ਕੰਮ ਕਰ ਲੈਂਦੇ? ਕਹਿੰਦੇ ਜੀ ਅਸੀਂ ਤਾਂ ਦਿਹਾੜੀ ਕਰੀ ਦੀ ਹੈ, ਕੋਈ ਕੰਮ ਹੋਵੇ ਤਾਂ। ਕਹਿੰਦੇ ਆਓ ਭਾਈ ਮੈਂ ਤੁਹਾਨੂੰ ਕੰਮ ਦੇ ਦਿੰਦਾ। ਕਹਿੰਦਾ ਜੀ ਚਲੋ ਕੰਮ ਕੀ ਹੈ? ਕਹਿੰਦੇ ਕੋਈ ਨਹੀਂ ਬੈਠੋ, ਸੌਖਾ ਹੀ ਕੰਮ। ਤਾਂ ਸਰਦਾਰ ਜੀ ਲੈ ਗਏ ਗੱਡੀ ਵਿੱਚ ਬਿਠਾ ਕੇ। ਜਦੋਂ ਉਹਨਾਂ ਆਪਣੇ ਘਰ ਕੋਠੀ ਵਿੱਚ ਲਾਇਆ ਤਾਂ ਦੋਵੇਂ ਮਜ਼ਦੂਰ ਹੈਰਾਨ ਹੋ ਕੇ ਕਹਿੰਦੇ ਜੀ ਕੋਈ ਕੰਮ ਤਾਂ ਲੱਗਦਾ ਨਹੀਂ, ਨਾ ਕੋਈ ਮਿਸਤਰੀ ਲਾਇਆ ਹੋਇਆ, ਕੀ ਕੰਮ ਹੈ? ਤਾਂ ਸਰਦਾਰ ਜੀ ਕਹਿੰਦੇ ਕਿੰਨੀ ਦਿਹਾੜੀ ਲੈਂਦੇ ਹੋ? ਉਹ ਕਹਿੰਦੇ ਜੀ 400 ਰੁਪਈਆ। ਕਹਿੰਦੇ 500 ਰੁਪਇਆ ਦਿਹਾੜੀ ਦੇਵਾਂਗੇ ਅਤੇ ਤੁਸੀਂ ਕਿੰਨੇ ਘੰਟੇ ਕੰਮ ਕਰੋ? ਕਹਿੰਦਾ ਜੀ 8 ਘੰਟੇ ਦੀ ਦਿਹਾੜੀ ਹੁੰਦੀ ਹੈ। ਤਾਂ ਸਰਦਾਰ ਜੀ ਕਹਿੰਦੇ ਠੀਕ ਹੈ। ਉਹਨਾਂ ਨੇ ਅੰਦਰ ਬਿਠਾ ਲਿਆ, ਜਲ ਪਾਣੀ ਛਕਾਇਆ ਤਾਂ ਪੱਖੇ ਲਾ ਦਿੱਤੇ, ਭਾਈ ਕੋਈ ਗਰਮੀ ਨਾ ਲੱਗੇ। ਥੱਲੇ ਇਸ ਤਰ੍ਹਾਂ ਦਰੀ ਤਲਾਈ ਵਿਛਾ ਕੇ ਆਪ ਵੀ ਬਹਿ ਕੇ ਸਰਦਾਰ ਜੀ ਚੌਂਕੜਾ ਮਾਰ ਕੇ ਕਹਿੰਦੇ ਆਓ ਭਾਈ ਆਪਾਂ ਰੱਬ ਦਾ ਨਾਮ ਜਪੀਏ, ਬਸ ਇਹੀ ਕੰਮ ਆ, ਕਹਿੰਦੇ ਹੋਰ ਨਹੀਂ ਕੋਈ। ਤਾਂ ਉਹ ਕਹਿੰਦੇ ਤਾਂ ਬਹੁਤ ਸੌਖਾ ਕੰਮ, ਨਾ ਪਸੀਨਾ ਆਉਣਾ ਨਾ ਗਰਮੀ ਲੱਗਣੀ, ਪੱਖੇ ਲੱਗੇ ਹੋਏ ਨੇ, ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਨਾ, ਉਹ ਵੀ ਸਰਦਾਰ ਜੀ ਦੇ ਨਾਲ ਬਹਿ ਕੇ ਜਪਣ ਲੱਗ ਪਏ। ਪਰ ਅੱਧੇ ਕੁ ਘੰਟੇ ਬਾਅਦ ਉਹਨਾਂ ਨੂੰ ਔਖਾ ਜਿਹਾ ਲੱਗਾ, ਫਿਰ ਲੱਕ ਆਕੜ ਗਿਆ ਤਾਂ 40-45 ਮਿੰਟ ਅਜੇ ਪੌਣਾ ਘੰਟਾ ਹੋਇਆ। ਫਿਰ ਉਹ ਕਹਿੰਦੇ ਸਰਦਾਰ ਜੀ ਉੱਠ ਵੀ ਸਕਦੇ ਆਪਾਂ ਘੁੰਮ ਫਿਰ ਲਈਏ? ਉੱਠ ਕੇ ਥੱਕ ਗਏ ਕਹਿੰਦੇ ਬਹਿ ਕੇ। ਉਹ ਕਹਿੰਦੇ ਹਾਂ ਭਾਈ ਕੋਈ ਨਹੀਂ ਘੁੰਮ ਫਿਰ ਲਓ, ਪਰ ਟਾਈਮ 8 ਘੰਟੇ ਪੂਰੇ ਲਵਾਉਣੇ, ਮੈਂ ਪੈਸੇ ਤਾਂ ਤਾਂ ਹੀ ਦੇਵਾਂਗਾ। ਤਾਂ ਉਹ ਥੋੜ੍ਹਾ 15-10 ਮਿੰਟ ਘੁੰਮ ਕੇ ਫਿਰ ਆ ਕੇ ਬਹਿ ਗਏ। ਪਹਿਲੀ ਸਿਟਿੰਗ ਵਿੱਚ ਤਾਂ ਪੌਣਾ ਘੰਟਾ ਬਹਿ ਕੇ ਵਾਹਿਗੁਰੂ ਜਪ ਲਿਆ, ਦੂਜੀ ਸਿਟਿੰਗ ਵਿੱਚ ਤਾਂ ਅੱਧਾ ਘੰਟਾ ਵੀ ਨਹੀਂ, 25 ਮਿੰਟ ਹੀ ਹੋਏ ਤਾਂ ਲੱਤਾਂ ਦੀਆਂ ਨਾੜਾਂ ਚੜ੍ਹਨ ਲੱਗ ਪਈਆਂ, ਲੱਤ ਵਧਣ ਲੱਗ ਪਏ। ਕਹਿੰਦੇ ਜੀ ਬਹੁਤ ਔਖਾ ਕੰਮ। ਫਿਰ ਥੋੜ੍ਹਾ ਘੁੰਮ ਫਿਰ ਕੇ ਫਿਰ ਬੈਠੇ ਤਾਂ ਤੀਜੀ ਸਿਟਿੰਗ, ਜਦੋਂ ਅੱਧਾ ਘੰਟਾ ਫਿਰ ਉਹਨਾਂ ਨੇ ਨਾਮ ਜਪਿਆ, ਉਹ ਤੋਂ ਬਾਅਦ ਸਾਧ ਸੰਗਤ ਉਹ ਬੰਦੇ ਫਿਰ ਦਿਹਾੜੀਦਾਰ ਕਹਿੰਦੇ ਸਰਦਾਰ ਜੀ ਰਹਿਣ ਦਿਓ ਪੈਸੇ ਨੂੰ, ਦਿਹਾੜੀ ਕਰਨੀ ਸੌਖੀ, ਆਹ ਕੰਮ ਔਖਾ। ਕਹਿੰਦੇ ਏਦਾਂ ਤਾਂ ਕਮਰ ਆਕੜ ਗਈ, ਸਰੀਰ ਆਕੜ ਗਏ। ਕਹਿਣ ਤੋਂ ਭਾਵ ਸਾਧ ਸੰਗਤ ਸਭ ਤੋਂ ਔਖਾ ਕੰਮ ਆ ਨਾਮ ਜਪਣਾ। ਫਿਰ ਉਹ ਸਰਦਾਰ ਜੀ ਕਹਿੰਦੇ ਭਾਈ ਤੁਹਾਨੂੰ ਪਤਾ ਕਿਉਂ ਮੈਂ ਲਿਆਇਆ ਸੀ? ਕਹਿੰਦੇ ਜਦੋਂ ਮੈਂ ਤੁਹਾਡੇ ਕੋਲੋਂ ਗੱਡੀ ਲੈ ਕੇ ਲੰਘਿਆ, ਤੁਹਾਡੇ ਮਨ ਵਿੱਚ ਆਇਆ ਇਹ ਬੰਦੇ ਬੜੀ ਮੌਜ ਵਿੱਚ ਆ, ਰੱਬ ਨੇ ਇਹਨਾਂ ਨੂੰ ਗੱਡੀਆਂ ਕਾਰਾਂ ਕੋਠੀਆਂ ਦਿੱਤੀਆਂ, ਪਤਾ ਨਹੀਂ ਇਹਨਾਂ ਬੰਦਿਆਂ ਨੇ ਕੀ ਕਹਿੰਦੇ ਰੱਬ ਨੂੰ ਪੁੰਨ ਦਾਨ ਕੀਤਾ ਹੋਇਆ। ਕਹਿੰਦੇ ਭਾਈ ਇਹ ਸਾਰੇ ਸੁੱਖ ਰੱਬ ਦੇ ਨਾਮ ਵਿੱਚ ਆ, ਅਕਾਲ ਪੁਰਖ ਰੱਬ ਦਾ ਨਾਮ ਕੋਈ ਜਪਣ ਲੱਗ ਜਾਏ ਸਾਰੇ ਸੁੱਖ ਮਿਲ ਜਾਂਦੇ ਨੇ, ਦਿਹਾੜੀ ਲਾਉਣੀ ਸੌਖੀ ਹੈ ਪਰ ਸਾਧ ਸੰਗਤ ਨਾਮ ਜਪਣਾ ਬਹੁਤ ਔਖਾ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੇ ਤੇ ਤਰਸ ਕੀਤਾ, ਮਹਾਰਾਜ ਨੇ ਸੁਖਮਨੀ ਸਾਹਿਬ ਅੰਦਰ ਬੜਾ ਸੌਖਾ ਰਸਤਾ ਦੱਸਿਆ। ਕਹਿੰਦੇ ਗ੍ਰਸਤੀ ਬੰਦਿਓ, ਤੁਹਾਡੇ ਵਾਸਤੇ ਇੰਨੇ ਘੰਟੇ ਬਹਿ ਕੇ ਨਾਮ ਜਪਣਾ ਔਖਾ, ਆਓ ਤੁਹਾਨੂੰ ਸੌਖਾ ਕੰਮ ਦੱਸ ਦਈਏ। ਨਾਮ ਵੀ ਜਪ ਲਓਗੇ, ਤੁਹਾਡੇ ਘਰ ਵਿੱਚ ਸੁੱਖ ਵੀ ਆ ਜਾਣਗੇ, ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵੀ ਹੋ ਜਾਏਗੀ, ਤੁਹਾਨੂੰ ਥਕਾਵਟ ਵੀ ਨਹੀਂ ਹੋਏਗੀ। ਮਹਾਰਾਜ ਫਿਰ ਕਿਵੇਂ ਨਾਮ ਜਪੀਏ? ਪਾਤਸ਼ਾਹ ਨੇ ਫਿਰ ਇੱਕ ਅਸ਼ਟਪਦੀ ਸੁਖਮਨੀ ਸਾਹਿਬ ਅੰਦਰ ਕਹੀ। ਉਹਦੇ ਵਿੱਚ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਜਦੋਂ ਨੀਂਦ ਵਿੱਚੋਂ ਉੱਠਦੇ ਹੋ ਸਵੇਰੇ ਭਾਈ, ਤਾਂ ਪਹਿਲਾਂ ਕੰਮ ਕੀ ਹੁੰਦਾ? ਹਰ ਬੰਦਾ ਉੱਠ ਕੇ ਕਹਿੰਦਾ ਵੀ ਛੇਤੀ ਨਾਲ ਇਸ਼ਨਾਨ ਕਰ ਲਈਏ, ਪਹਿਲਾਂ ਨਹਾ ਧੋ ਲਈਏ, ਫਿਰ ਕਿਤੇ ਜਾਣਾ ਵੀ ਪੈ ਸਕਦਾ। ਤਾਂ ਉੱਠਦੇ ਅਨੁਸਾਰ ਪਹਿਲਾਂ ਸਰੀਰ ਦੀ ਕਿਰਿਆ ਸੋਧਦਾ, ਹੱਥ ਮੂੰਹ ਧੋਂਦਾ, ਇਸ਼ਨਾਨ ਕਰਦਾ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਬਚਨ ਕਹੇ, ਕਹਿੰਦੇ ਜਦੋਂ ਭਾਈ ਇਸ਼ਨਾਨ ਕਰਨ ਲੱਗੋ, ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਲ ਨਾਮ ਜਪ ਲਿਆ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਨਹਾਉਣ ਲੱਗਿਆਂ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਾਤਸ਼ਾਹ ਨੇ ਪੂਰੀ ਅਸ਼ਟਪਦੀ ਫਿਰ ਕਹੀ, ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਦੋਂ ਭਾਈ ਉੱਠ ਕੇ ਖਾਣ ਪੀਣ ਦਾ ਤੂੰ ਪ੍ਰਬੰਧ ਕਰੇ, ਕੁਝ ਵੀ ਚਾਹ ਪਾਣੀ ਨਾਸ਼ਤਾ ਲੈਣਾ, ਪਹਿਲਾਂ 2-4-10 ਵਾਰ ਕਹਿ ਦਿਆ ਕਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਭਗਤੀ ਹੋ ਗਈ ਤੇਰੀ, ਖਾਣ ਲੱਗਿਆ ਵਾਹਿਗੁਰੂ ਜਪ। ਫਿਰ ਉਸ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਸੋਹਣੇ ਕੱਪੜੇ ਜਦ ਪਾਉਣੇ, ਤੈਨੂੰ ਕਿਸੇ ਨੇ ਰੋਕਿਆ ਥੋੜ੍ਹੀ? ਜਿੰਨੇ ਮਰਜ਼ੀ ਮਹਿੰਗੇ ਵਸਤਰ ਪਾ, ਪਰ ਉਦੋਂ ਰੱਬ ਦਾ ਨਾਮ ਜ਼ਰੂਰ ਜਪ ਲਿਆ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਪੜੋ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, तिस को सिमरत परम गत पावे। जे प्रसाद वसै सुख मंदर, जेदी कृपा नाल घर विच सुखी रह रहे ओनू जरूर जपया कर सतनाम श्री वाहिगुरु। देखो साध संगत, एक उम्र हुण आपां अपनी मर्जी नाल भावे दिन विच दो वार नहाइए, भावे दिन विच तीन वार इशनान कर लईए, रब ने सुख सुविधा तंदुरुस्ती दित्ती। एक उम्र इदां दी भी कई वार आ जांदी जदों इशनान करन वास्ते किसे दूजे नूं लभणा पैंदा, धी पुत कोई नलादा, उदों फिर साध संगत घर वाले इशनान नहीं कराउंदे। मैं ये वेख्या सब कुछ, धीआं पुत्तां नूं कहो फिर कुड़ीए मेरा इशनान करा दो, कहिंदी माई तूं कहिड़ा जाणा, कितें बहि जा दुपहरे नहा दांगे तैनूं, असीं होर कम कर लईए। पहलां सारे कम घर दे नबेड़ के कपड़े धो के फिर माई नूं कहणगे वी हुण तेरे लई पाणी भर दिंदे। देखो अज अपनी मर्जी नाल आपां इशनान कर, दिन विच दो वार नहाइए तीन वार रब ने तंदुरुस्ती दित्ती है, उदों इशनान करन लगे जरूर कह दे करिए सतनाम श्री वाहिगुरु। जे प्रसाद वसै सुख मंदर, जिहदी कृपा नाल घर विच सुखी है, तिसै ध्याए सदा मन अंदर। जे प्रसाद ग्रह संग सुख वसना, आठ पहर सिमरो तिस रसना। अठे पैरों सकाल पुरख वाहिगुरु का नाम जप, पातशाह ने सुखमणी साहब अंदर साडे उत्ते बख्शिश की। उस तो बाद फिर अगे कष्टपदी आएगी, जिद महाराज ने कहा भाई नाम जपण का हुण रीजन सुन ला। कोई बंदा कहे कादे वास्ते राम राम कहना, वाहिगुरु कहना, अल्लाह कहना, क्यों नाम जपीए जी, रब का नाम क्यों जपना। तो सतगुरु ने कहा भाई कला बह के कदे चेते करया कर, उन्हें तेनों की कुछ दिता है ये चेते कर, ओदे परोपकार चेते कर, क्यों रब का नाम लैण, ये गल याद कर, तू रब का नाम क्यों जपना है, उन्हें तेनों इन्ना कुछ बख्शिश दिता, रहन वास्ते घर, पहनण वास्ते कपड़े, पुत्र धीआं बच्चे पोते दोते, किन्ना कुछ कुटुंब बख्शिश किया, और सब तो कीमती चीज जिहड़ी रब ने दिती वह सत संगत करे सोच के वेखो तंदुरुस्ती। तंदुरुस्ती दे अंदर सब तो कीमती चीज बंदे दी आ जिहड़ी बुद्धि है, जिहदे विच तुसीं सोच रहे हो, सुरत है, ये अकाल पुरख रब ने बख्शिश की। इनू महाराज कहिंदे भाई उहदा शुकर करके चेते करिया कर, रमैया के गुण चेत परानी, ओदे परोपकार चेते कर, कवन मूल ते कवन दृष्टानी, तू की सी, तेनू रब ने की बनाता, अज तू इन्ना कुछ मालक बनया बैठा पदार्थां दा, कवन मूल ते कवन दृष्टानी, जिन तू साज सवार शिंगारिया, गर्भ अगन मैं जिने उवारिया। कोई बंदा रब ना रोस करे, मैनू की रब ने दिता जी, उन्होंने कारा कोठियां, उन्होंने बच्चे बाहर, उन्होंने आ कोई सानू की दिता, उन्होंने जमीन जायदाद। पातशाह कहिंदे वह गल अलग छड़ दे, उहदा जिक्र ही नहीं आया बाणी अंदर। सब तो कीमती चीज रब ने तैनू शरीर की तंदुरुस्ती दिती है। लखां लोग इस धरती उत्ते अन्ने पैदा हुए ने, रब ने अखां दित्तियां जोत नहीं दित्ती। तुसीं भावें 5000 की एनक बना लो कितें, हुण जे पिछे लाइट ही नहीं है अखां विच की करोगे। अकाल पुरख रब ने जोत दिती तेनों अखां विच, जिन्हां लोकां नूं रब ने जोत नहीं दिती साध संगत, उन्हां तों पुछो, लखां लोक नेत्रहीण पैदा होए। कदे अमृतसर साहब जाके वेखियो जां लुधियाणे, उत्थे नेत्रहीण बच्चियां दे स्कूल खुले होए, बच्चे इन्ने सोहणे साध संगत सोहणे वर्ग, पर उन्हां नूं रब ने अखां ही नहीं दित्ती, उह दुनिया वेख ही नहीं सकदे विचारे। सारी उम्र साध संगत संसार बिना देखिया अन्ने उम्र लंघ गए, उन्हीं रब का की विगाड़ लिया। जे रब आपां नूं भी अखां ना दिंदा, असीं घरों तुरन लगे हां, किन्ना अखां नूं सजा के तुरी दे, अखां नूं चंगी तरह धोवो भाई, सोहणियां लगन दुनिया। जिहड़े रब ने जोत दित्ती कदे उहदा शुकर करके कहा करिए सतनाम श्री वाहिगुरु। लखां दुनिया च अन्ने पैदा होए, दाते ने जोत दित्ती है। फिर महाराज ने कहा लखां लोग अपाहिज पैदा होए, सारी उम्र व्हील चेयर ते लंघ गई, सारी उम्र वह बंदे अपने पैरां ते नहीं तुर सके, तेनू तुरन लई पैर दिते ने, रब दा शुकर करके जपया कर सतनाम श्री वाहिगुरु। लखां लोक गुंगे पैदा होए दुनिया च जिन्हां नूं रब ने जवान नहीं दित्ती। साध संगत रब दा शुकर शुकराना करिए। मैं कई बार जिक्र कीता, एक सज्जन बड़े अमीर ने, उन्हां दे पोतरा हो गया, तां उह साध संगत 2.5 साल दा होया बोलिया ना, ना बोलिया, हुण चिंता पै गई, उन्हां नूं परेशानी हो गई, बड़े अमीर बंदे। पर उहदा रीजन मैनूं ऐ समझ आया, जदों उन्होंने पोता होण ते बहुत वड्डी पार्टी कीती, बड़े लोग सद्दे, व्यापारी आए दिल्ली बंबे तों, कि उन्हां दा कारोबार बहुत है, ਤਾਂ ਜਿਹੜੇ ਹੋਟਲ ਵਿੱਚ ਪਾਰਟੀ ਕੀਤੀ ਉੱਥੇ 1500 ਰੁਪਈਆ ਪਲੇਟ ਦਾ ਸੀ, ਇੰਨਾ ਮਹਿੰਗਾ ਉਹਨਾਂ ਨੇ ਬਹੁਤ ਕੁਝ ਸੈਂਕੜੇ ਮੁਰਗੇ ਵੱਢ ਕੇ ਲੋਕਾਂ ਨੂੰ ਖਿਲਾ ਦਿੱਤੇ, ਤਰ੍ਹਾਂ ਤਰ੍ਹਾਂ ਦੀਆਂ ਸ਼ਰਾਬਾਂ ਪਿਲਾਈਆਂ, ਬੜੀ ਵੱਡੀ ਪਾਰਟੀ, ਕਲਾਕਾਰ ਲਾਏ। ਪਰ ਸਾਧ ਸੰਗਤ ਇੱਕ ਬੱਚੇ ਦੇ ਜਨਮ ਦੀ ਖੁਸ਼ੀ ਮਨਾਉਣ ਲੱਗੇ ਆ, ਸੈਂਕੜਿਆਂ ਜੀਵਾਂ ਦੀ ਜਾਨ ਲੈ ਲਈ ਉਹਨਾਂ ਨੇ। ਦੇਖੋ ਗੁਰਮਤ ਦੇ ਅੰਦਰ ਵੀ ਮਹਾਰਾਜ ਨੇ ਕਿਹਾ ਖੁਸ਼ੀਆਂ ਦਿੱਤੀਆਂ ਨੇ, ਰੱਬ ਦਾ ਸ਼ੁਕਰ ਕਰੋ, ਉਹਦਾ ਸ਼ੁਕਰਾਨਾ ਕਰੀਏ, ਖੁਸ਼ੀ ਮਨਾਉਣੀ ਚਾਹੀਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਰੱਬ ਨੇ ਪੁੱਤਾਂ ਧੀਆਂ ਪੋਤੇ ਦੋਤੇ ਦੀ ਖੁਸ਼ੀ ਦਿੱਤੀ, ਮਨਾਉਣੀ ਚਾਹੀਦੀ। ਪਰ ਤੁਹਾਡੀ ਖੁਸ਼ੀ ਵਿੱਚ ਐਂ ਨਾ ਹੋਵੇ ਤੁਸੀਂ ਕਿਸੇ ਹੋਰ ਦੀ ਜਾਨ ਲੈ ਲਓ। ਸੈਂਕੜੇ ਮੁਰਗੇ ਵੱਢ ਦਿੱਤੇ। ਪਰ ਸਾਧ ਸੰਗਤ ਫਿਰ 2.5 ਸਾਲ ਬਾਅਦ ਪਤਾ ਲੱਗਾ ਉਹ ਬੱਚਾ ਨਾ ਬੋਲੇ, ਤਾਂ ਫਿਰ ਉਹ ਨੱਠ ਭੱਜ ਪੈ ਗਈ, ਕਦੇ PGI ਦਿਖਾਉਣ, ਕਦੇ ਕਿਤੇ ਦਿਖਾਉਣ। ਉਹਨਾਂ ਦੇ ਸੱਜਣ ਉਹ ਅਮੈਰੀਕਾ ਰਹਿੰਦੇ ਨੇ, ਉੱਥੇ ਉਹ ਇੱਥੋਂ ਖਰਚ ਕੇ ਲੱਖਾਂ ਰੁਪਈਆ ਉਹਨਾਂ ਵੀਜ਼ਾ ਲਵਾ ਲਿਆ, ਬੱਚੇ ਨੂੰ ਉੱਧਰ ਟ੍ਰੀਟਮੈਂਟ ਕਰਾਇਆ। ਤਾਂ ਤੁਸੀਂ ਹੈਰਾਨ ਹੋਵੋਗੇ, ਜਦੋਂ ਉਹ ਸਾਧ ਸਿੰਘ 6 ਮਹੀਨੇ ਅਮੈਰੀਕਾ ਰਹਿ ਕੇ ਆ ਗਏ, ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿਵੇਂ ਬਾਊ ਜੀ ਕੋਈ ਫਰਕ ਪਿਆ ਪੋਤੇ ਨੂੰ, ਤਾਂ ਉਹ ਕਹਿੰਦੇ ਭਾਈ ਸਾਹਿਬ ਜੀ ਕੋਈ ਫਰਕ ਨਹੀਂ ਪਿਆ, ਅਮੈਰੀਕਾ ਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਇਹਦੀ ਪਿੱਛੋਂ ਜਵਾਨ ਨਹੀਂ ਹੈ, ਇਹਨੂੰ ਬੋਲ ਨਹੀਂ ਸਕਦਾ। ਸਾਧ ਸੰਗਤ ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬੁਲਾ ਸਕਦੀ। ਜੇ ਕੋਈ ਗੁੰਗਿਆਂ ਨੂੰ ਬੁਲਾ ਸਕਦਾ, ਕੋਈ ਭਾਵਨਾ ਸ਼ਰਧਾ ਪ੍ਰੇਮ ਰੱਖੇ, ਤਾਂ ਸਾਧ ਸੰਗਤ ਗੁੰਗਿਆਂ ਨੂੰ ਜੇ ਕੋਈ ਬੁਲਾ ਸਕਦਾ, ਮੇਰਾ ਸਤਿਗੁਰੂ ਬੁਲਾ ਸਕਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁੰਗਿਆਂ ਤੋਂ ਵੀ ਅਰਥ ਕਰਾ ਦਿੰਦੇ। ਪਰ ਆਪਾਂ ਰੱਬ ਦਾ ਸ਼ੁਕਰਾਨਾ ਕਰੀਏ ਜਿਹਨੇ ਜਵਾਨ ਦਿੱਤੀ ਬੋਲਣ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 27 ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ, ਮਿਟਨ ਸਾਈਡਿੰਗ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ਼ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ, ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।
0: ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ, ਕਿਉਂ ਤੈਨੂੰ ਬੋਲਣ ਲਈ ਜ਼ੁਬਾਨ ਦਿੱਤੀ ਭਾਈ, ਸਾਰਾ ਦਿਨ ਇਸ ਜ਼ੁਬਾਨ ਨਾਲ ਗੱਲਾਂ ਕਰਨੇ, ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹਿ ਲਿਆ ਕਰ। ਰਾਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਦ, ਭਰ ਜੋਵਨ ਭੋਜਨ ਸੁਖ ਸੂਦ। ਇੰਨਾ ਰੱਬ ਨੇ ਤੈਨੂੰ ਸੁੱਖ ਦਿੱਤਾ, ਇਸ ਲਈ ਤੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ। ਜਦੋਂ ਨਾਮ ਜਪ ਲਏਗਾ ਭਾਈ, ਫਿਰ ਤੇਰਾ ਜਨਮ ਮਰਨ ਵੀ ਤੂੰ ਮੁਕਤ ਹੋ ਜਾਏ, ਫਿਰ ਰੱਬ ਦੇ ਘਰੋਂ ਲੋਕ ਪਰਲੋਕ ਦਾ ਸੁੱਖ ਮਿਲੇਗਾ। ਤਾਂ ਫਿਰ ਮਹਾਰਾਜ ਨੇ ਅਖੀਰ ਤੇ ਜਾ ਕੇ ਫਿਰ ਬਚਨ ਕਿਹਾ, ਜਿਸ ਮਨ ਵਸੈ, ਕਿਉਂਕਿ ਜਿਹਨੂੰ ਰੋਜ਼ ਚੇਤੇ ਕਰੀ ਉਹ ਮਨ ਚ ਵਸ ਜਾਂਦਾ। ਹੁਣ ਤੁਸੀਂ ਪੁੱਤਾਂ ਧੀਆਂ ਨੂੰ ਰੋਜ਼ ਚੇਤੇ ਕੀਤਾ, ਦਿਨ ਵਿੱਚ ਕਿੰਨੀ ਵਾਰ ਉਹਨਾਂ ਨੂੰ ਆਵਾਜ਼ ਮਾਰੀ ਦੀ ਉਹਦਾ ਨਾਮ ਲੈ ਕੇ, ਤਾਂ ਕਦੇ ਤੁਹਾਨੂੰ ਕੋਈ ਕਵੇ ਤੁਹਾਡੇ ਲੜਕੇ ਦਾ ਨਾਮ ਕੀ ਹੈ, ਤੁਹਾਨੂੰ ਚੇਤਾ ਕਰਨਾ ਪੈਂਦਾ? ਝੱਟ ਉਸੇ ਵਕਤ ਜ਼ੁਬਾਨ ਤੇ ਆ ਜਾਣ, ਤੁਹਾਡੀ ਸੁਰਤ ਵਿੱਚ ਉਹ ਸ਼ਕਲਾਂ ਵਸੀਆਂ ਹੋਈਆਂ ਨੇ, ਉਹਨਾਂ ਦੀ ਸੂਰਤ ਤੁਹਾਡੀ ਸੁਰਤ ਦੇ ਅੰਦਰ ਉਤਰ ਗਈ, ਕਿਉਂ ਹਰ ਵਕਤ 24 ਘੰਟੇ ਉਹ ਬੱਚੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿੰਦੇ ਨੇ। ਇੱਦਾਂ ਮਹਾਰਾਜ ਨੇ ਕਿਹਾ, ਜਦੋਂ ਕੋਈ ਉੱਠਦਿਆਂ ਬਹਿੰਦਿਆਂ ਕਿਰਤ ਕਰਮ ਕਰਦਿਆਂ ਵਿਹਾਸ ਕਰੀ ਜਾਵੇ, ਵਾਹਿਗੁਰੂ ਜਪੀ ਜਾਵੇ, ਇਸ਼ਨਾਨ ਕਰਨ ਲੱਗਿਆਂ, ਖਾਣ ਲੱਗਿਆਂ, ਪਹਿਨਣ ਲੱਗਿਆਂ, ਘਰੋਂ ਜਾਣ ਲੱਗਿਆਂ, ਖਾਂਦਿਆਂ ਪਹਿਨਦਿਆਂ ਵਾਹਿਗੁਰੂ ਜਪੇ, ਤਾਂ ਫਿਰ ਕੀ ਹੁੰਦਾ? ਮਨ ਵਿੱਚ ਉਤਰ ਜਾਂਦਾ ਸ਼ਬਦ। ਉਹਨੂੰ ਫਿਰ ਮਹਾਰਾਜ ਨੇ ਕਿਹਾ, ਜਿਸ ਮਨ ਵਸੈ ਸੁਣੈ ਲਾਏ ਪ੍ਰੀਤ। ਅਖੀਰ ਤੇ ਜਾ ਕੇ ਸੁਖਮਨੀ ਸਾਹਿਬ ਵਿੱਚ ਕਹਿੰਦੇ ਉਹਦੀ ਪ੍ਰੀਤ ਬਣ ਜਾਂਦੀ ਰੱਬ ਨਾਲ ਭਾਈ। ਜਿਸ ਮਨ ਵਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਨੂੰ ਫਿਰ ਕੀ ਮਿਲਦਾ? ਜਨਮ ਮਰਨ ਤਾਂ ਕਾ ਦੁੱਖ ਨਿਵਾਰ। ਰੱਬ ਉਹਦੇ ਜਨਮ ਮਰਨ ਦੇ ਦੁੱਖ ਕੱਟ ਦਿੰਦਾ। ਜਨਮ ਮਰਨ ਤਾਂ ਕਾ ਦੁੱਖ ਨਿਵਾਰ, ਦੁਰਲੱਭ ਦੇ ਤਤਕਾਲ ਉਦਾਰ। ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ। ਦੁੱਖ ਰੋਗ ਬਿਨ ਸੇ ਭੈ ਭਰਮ, ਉਹਦੇ ਜੀਵਨ ਵਿੱਚੋਂ ਦੁੱਖ ਰੋਗ ਭੈ ਤੇ ਭਰਮ। ਭੈ ਕਹਿੰਦੇ ਨੇ ਡਰ ਨੂੰ, ਹਰ ਬੰਦੇ ਨੂੰ ਡਰ ਰਹਿੰਦਾ ਜੋ ਕੁਝ ਮੈਨੂੰ ਮਿਲਿਆ ਕਿਤੇ ਗੁਆਚ ਨਾ ਜਾਵੇ, ਤੰਦਰੁਸਤੀ ਆ ਕੋਈ ਰੋਗ ਨਾ ਆ ਜਾਏ, ਪੈਸਾ ਮਿਲਿਆ ਚਲਾ ਨਾ ਜਾਏ, ਬੱਚੇ ਮਿਲੇ ਨੇ ਵਿਗੜ ਨਾ ਜਾਣ, ਇਹ ਡਰ ਰਹਿੰਦਾ। ਪਰ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਜਪਦੇ ਤਾਂ ਭੈ ਤੇ ਭਰਮ ਦੋਵੇਂ ਨਾਸ਼ ਹੋ ਜਾਂਦੇ, ਤੁਹਾਨੂੰ ਜ਼ਿੰਮੇਵਾਰੀ ਨਿਭਾਉਣੀ ਨਹੀਂ ਪੈਂਦੀ, ਗੁਰੂ ਆਪਣੇ ਆਪ ਕਾਰਜ ਕਰਨ ਲੱਗ। ਜਦੋਂ ਗੁਰੂ ਤੇ ਵਿਸ਼ਵਾਸ ਹੋ ਜਾਏ ਫਿਰ ਗੁਰੂ ਦਾ ਮੰਤਰ ਤੁਹਾਡੇ ਉੱਤੇ ਕੰਮ ਕਰਨ ਲੱਗ ਪੈਂਦਾ, ਉਹ ਬਾਣੀ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਸਾਧ ਸੰਗਤ ਜਪਿਆ ਹੋਇਆ ਫਿਰ ਕੰਮ ਕਰਦਾ, ਤੁਹਾਡੇ ਇਕੱਲਿਆਂ ਤੇ ਨਹੀਂ, ਤੁਹਾਡੇ ਘਰ ਪਰਿਵਾਰ ਬੱਚਿਆਂ ਤੇ ਵੀ ਉਹ ਕੰਮ ਕਰਨ ਲੱਗ। ਜੇ ਤੁਸੀਂ ਜਪਣ ਲੱਗ ਜਾਓ ਫਿਰ ਤੁਹਾਡੇ ਘਰ ਪਰਿਵਾਰ ਉੱਤੇ ਵੀ ਉਹਦਾ ਅਸਰ ਰਹਿਣ ਲੱਗ। ਇਹਨੂੰ ਮਹਾਰਾਜ ਨੇ ਕਿਹਾ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ। ਉਹ ਅਕਾਲ ਪੁਰਖ ਵਾਹਿਗੁਰੂ

कल कलेश तन सिमर सिमर सुख पावो, सिमरो सिमर सिमर सुख पावो सिम

सिमर सिमर सुख सिमरो सिमर सिमर सुख पावो सिमर सिमर सुख।

ਮਾਝੇ ਵਿੱਚ ਇੱਕ ਗੁਰਸਿੱਖ ਪਿਆਰੇ ਹੋਏ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਭਾਈ ਅਕਲ ਜੀ। ਉਹਨਾਂ ਨੇ ਮਾਲਵੇ ਵਿੱਚ ਕਿਸੇ ਜਾਣ ਪਛਾਣ ਤੇ ਆਪਣੀ ਧੀ ਲੜਕੀ ਦਾ ਰਿਸ਼ਤਾ ਕਰ ਦਿੱਤਾ। ਪਹਿਲੇ ਜ਼ਮਾਨਿਆਂ ਵਿੱਚ ਲੋਕ ਛੋਟੀ ਉਮਰੇ ਬੱਚਿਆਂ ਨੂੰ ਮੰਗ ਦਿੰਦੇ ਸੀ, 15-15 ਸਾਲ ਰਿਸ਼ਤੇ ਹੋਏ ਰਹਿੰਦੇ ਸਨ, ਕਿਉਂਕਿ ਲੋਕਾਂ ਨੂੰ ਇੱਕ ਦੂਜੇ ਉੱਤੇ ਵਿਸ਼ਵਾਸ ਹੁੰਦਾ ਸੀ ਸਾਧ ਸੰਗਤ। ਹੁਣ ਲੋਕਾਂ ਦੇ ਅੰਦਰ ਵਿਸ਼ਵਾਸ ਘਟ ਗਏ। ਰੱਬ ਦੀ ਗੱਲ ਛੱਡੋ, ਵੀ ਰੱਬ ਤੇ ਵਿਸ਼ਵਾਸ ਰੱਖਣਾ ਤਾਂ ਬਹੁਤ ਦੂਰ ਦੀ ਗੱਲ ਹੈ, ਹੁਣ ਤਾਂ ਲੋਕਾਂ ਨੂੰ ਆਪਣੇ ਆਪ ਤੇ ਇੱਕ ਦੂਜੇ ਰਿਸ਼ਤੇਦਾਰ ਭੈਣ ਭਾਈ ਉੱਤੇ ਵਿਸ਼ਵਾਸ ਨਹੀਂ ਰਿਹਾ। ਲੋਕ ਇੱਕ ਪਲ ਵਿੱਚ ਵਿਗੜ ਜਾਂਦੇ ਨੇ, ਕਿਉਂਕਿ ਜਦੋਂ ਰੱਬ ਤੇ ਵਿਸ਼ਵਾਸ ਨਾ ਦੇਵੇ ਫਿਰ ਸਤਸੰਗ ਰੱਬ ਦੀ ਬਣਾਈ ਕਾਇਨਾਤ ਉੱਤੇ ਵੀ ਵਿਸ਼ਵਾਸ ਘਟਣ ਲੱਗ ਪੈਂਦਾ, ਲੋਕਾਂ ਉੱਤੇ ਵੀ ਵਿਸ਼ਵਾਸ ਘਟ ਜਾਂਦਾ। ਉਹ ਭਾਈ ਅਕਲ ਨੇ 10-15 ਸਾਲ ਪਹਿਲਾਂ ਰਿਸ਼ਤਾ ਕਰ ਦਿੱਤਾ ਤਾਂ ਸਤਸੰਗ ਜਦੋਂ ਬੱਚੀ ਜਵਾਨ ਹੋਈ, ਭਾਈ ਅਕਲ ਨੇ ਆਪਣੀ ਧੀ ਦਾ ਵਿਆਹ ਮਾਲਵੇ ਵਿੱਚੋਂ ਬਰਾਤ ਆਈ। ਬਰਾਤ ਆਉਣ ਤੋਂ 2 ਦਿਨ ਪਹਿਲਾਂ ਭਾਈ ਅਕਲ ਨੂੰ ਪਤਾ ਲੱਗਾ ਵੀ ਜਿੱਥੇ ਮੇਰੀ ਲੜਕੀ ਵਿਆਹੀ ਜਾਣੀ ਹੈ ਉਹ ਬੰਦੇ ਤਾਂ ਸਖੀ ਸਰਵਰ ਦੇ ਪੁਜਾਰੀ ਆ, ਉਹਨੇ ਤਾਂ ਘਰ ਵਿੱਚ ਨਗੱਜੇ ਦੀ ਕਬਰ ਬਣਾਈ ਹੈ, ਉਹ ਤਾਂ ਗੁਰਸਿੱਖ ਹੈ ਹੀ ਨਹੀਂ, ਉਸ ਘਰ ਵਿੱਚ ਤਾਂ ਮੇਰੀ ਬੱਚੀ ਨੂੰ ਬਾਣੀ ਨਹੀਂ ਪੜ੍ਹਨ ਦੇਣੀ, ਵਾਹਿਗੁਰੂ ਨਹੀਂ ਕਹਿਣ ਦੇਣਾ। ਤਾਂ ਬਹੁਤ ਉਦਾਸ ਹੋ ਗਏ, ਪਰ ਹੁਣ ਰਿਸ਼ਤਾ ਕਿਵੇਂ ਤੋੜੇ, 2-4 ਦਿਨ ਬਰਾਤ ਵਿੱਚ ਰਹਿੰਦੇ ਸਨ। ਕਹਿੰਦੇ ਨੇ ਫਿਰ ਉਹਨੇ ਆਪਣੀ ਲੜਕੀ ਨੂੰ ਕਿਹਾ, ਬੇਟਾ ਮੈਂ ਤੇਰਾ ਗੁਨਾਹਗਾਰ ਹਾਂ, ਜਿੱਥੇ ਤੇਰਾ ਮੈਂ ਰਿਸ਼ਤਾ ਕੀਤਾ ਸੀ, ਹੁਣ ਵਿਆਹ ਸ਼ਾਦੀ ਦੇ ਦਿਨ ਨੇੜੇ ਆ ਗਏ ਨੇ, ਉਹ ਬੰਦੇ ਸਖੀ ਸਰਵਰ ਦੇ ਪੁਜਾਰੀ ਹੈ, ਉਹਨੀ ਘਰ ਵਿੱਚ ਤੈਨੂੰ ਗੁਰੂ ਨਾਨਕ ਦੀ ਬਾਣੀ ਨਹੀਂ ਪੜ੍ਹਨ ਦੇ। ਪੁੱਤਰ ਜੇ ਅੱਜ ਰਿਸ਼ਤਾ ਤੋੜਦੇ ਹਾਂ ਤਾਂ ਸਮਾਜ ਵਿੱਚ ਬਹੁਤ ਆਪਣੀ ਨਰਾਦਰੀ ਹੋਏਗੀ। ਤਾਂ ਬੱਚੀ ਨੇ ਕਿਹਾ, ਪਿਤਾ ਜੀ ਜੋ ਮੇਰੇ ਭਾਗਾਂ ਦਾ ਅਕਾਲ ਪੁਰਖ ਵਾਹਿਗੁਰੂ ਨੇ ਲਿਖਿਆ ਹੈ, ਜੇ ਲੇਖ ਏਦਾਂ ਹੀ ਲਿਖੇ ਤਾਂ ਇਸੇ ਤਰ੍ਹਾਂ ਸਹੀ, ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਸੰਯੋਗ ਲਿਖੇ ਨੇ, ਸੰਯੋਗ ਵਿਯੋਗ ਧੁਰੋਂ ਹੀ ਹੋਊਗਾ। ਪਿਤਾ ਜੀ ਤੁਹਾਡੇ ਤਾਂ ਵਸ ਦੀ ਗੱਲ ਹੀ ਨਹੀਂ ਹੈ, ਇਹ ਤਾਂ ਧੁਰੋਂ ਸੰਯੋਗ ਲਿਖੇ ਨੇ। ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾਂ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਯੋਗ। ਜੇ ਸੰਯੋਗ ਹੀ ਧੁਰੋਂ ਲਿਖੇ ਨੇ ਫਿਰ ਪਿਤਾ ਜੀ ਤੁਹਾਡਾ ਕੋਈ ਦੋਸ਼ ਨਹੀਂ, ਤੁਸੀਂ ਉਦਾਸ ਨਾ ਹੋਵੋ, ਨਿਰਾਸ਼ ਨਾ ਹੋਵੋ। ਤਾਂ ਸਾਧ ਸੰਗਤ ਤੋਂ ਵਿਆਹ ਸ਼ਾਦੀ ਕਰ ਦਿੱਤੀ, ਬੱਚੀ ਦਾ ਡੋਲਾ ਤੋਰ ਦਿੱਤਾ। ਇਤਿਹਾਸ ਕਹਿੰਦਾ ਜਿੱਦਣ ਬੱਚੀ ਨੂੰ ਡੋਲੀ ਚ ਬਿਠਾ ਕੇ ਤੋਰਿਆ ਉਦੋਂ ਰਾਤਾਂ ਨੂੰ ਬਰਾਤਾਂ ਆਉਂਦੀਆਂ ਸਨ, ਦਿਨੇ ਰਹਿੰਦੀਆਂ, ਰਾਤ ਨੂੰ ਬਰਾਤ ਜਾਂਦੀ ਸੀ ਵਾਪਸ। ਤਾਂ ਡੋਲੀ ਚੱਕ ਕੇ ਤੁਰ ਪਏ, ਚੱਲਦਿਆਂ ਚੱਲਦਿਆਂ ਰਾਤ ਸਾਰੀ ਬਰਾਤ ਚੱਲਦੀ ਰਹੀ। ਅੰਮ੍ਰਿਤ ਵੇਲਾ ਹੋਇਆ ਤਾਂ ਮਾਲਵੇ ਵਿੱਚ ਇੱਕ ਪਿੰਡ ਹੈ ਡਰੋਲੀ ਪਾਈ, ਉੱਥੋਂ ਜਦੋਂ ਬਰਾਤ ਲੰਘਣ ਲੱਗੀ ਅੰਮ੍ਰਿਤ ਵੇਲੇ ਉੱਥੇ ਕੀਰਤਨ ਦੀ ਆਵਾਜ਼ ਆ ਰਹੀ ਸੀ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਡਰੋਲੀ ਪਾਈ ਰੁਕੇ ਹੋਏ ਸਨ, ਗੁਰੂ ਦੇ ਕੀਰਤਨੀ ਆਸਾ ਦੀ ਵਾਰ ਕਰ ਰਹੇ ਸਨ, ਆਵਾਜ਼ ਆ ਰਹੀ ਸੀ। ਉਹ ਬੱਚੀ ਦੇ ਕੰਨਾਂ ਵਿੱਚ ਅੰਮ੍ਰਿਤ ਵੇਲਾ ਟਿਕਿਆ ਹੋਇਆ। ਉਦੋਂ ਸਾਧ ਸੰਗਤ ਵੇਖੋ ਅੰਮ੍ਰਿਤ ਵੇਲੇ 3-4 ਵਜੇ ਤਾਂ ਤੁਹਾਨੂੰ ਇੱਕ ਪਿੰਡ ਦੀ ਆਵਾਜ਼ ਦੂਜੇ ਪਿੰਡ ਤੱਕ ਕੀਰਤਨ ਹੁੰਦਾ ਸੁਣੋ। ਤਾਂ ਜਦੋਂ ਕੰਨਾਂ ਵਿੱਚ ਆਵਾਜ਼ ਪਈ, ਡੋਲੀ ਵਿੱਚ ਬੈਠਿਆ ਉਹਨੇ ਡੋਲੀ ਰੋਕਣ ਵਾਸਤੇ ਕਿਹਾ, ਕੁਹਾਰਾ ਨੇ ਰੋਕ ਦਿੱਤੀ। ਉਹਨੇ ਆਪਣੇ ਘਰ ਵਾਲੇ ਭਾਈ ਸਾਧੂ ਨੂੰ ਕਿਹਾ, ਜੀ ਸਾਰੀ ਉਮਰ ਮੈਂ ਤੁਹਾਡਾ ਹੁਕਮ ਮੰਨਣਾ, ਕਿਉਂਕਿ ਤੁਹਾਡੇ ਨਾਲ ਮੇਰੀ ਵਿਆਹ ਸ਼ਾਦੀ ਹੋਈ ਹੈ, ਮੇਰੇ ਪਿਤਾ ਨੇ ਤੁਹਾਡੇ ਲੜ ਲਾਇਆ, ਇੱਕ ਮੇਰੀ ਬੇਨਤੀ ਹੈ, ਆਹ ਜਿੱਥੇ ਕੀਰਤਨ ਹੋ ਰਿਹਾ ਥੋੜ੍ਹੀ ਦੇਰ ਇੱਕ ਘੜੀ ਮੈਨੂੰ ਸੰਗਤ ਵਿੱਚ ਜਾਣ ਦੀ ਆਗਿਆ ਹੋਵੇ ਤਾਂ ਨਾਲ ਚੱਲੋ, ਮੈਂ ਘੜੀ ਸੰਗਤ ਵਿੱਚ ਜਾਣਾ ਚਾਹੁੰਦੀ। ਤਾਂ ਉਹਦੇ ਘਰ ਵਾਲੇ ਨੇ ਕਿਹਾ, ਕੋਈ ਗੱਲ ਨਹੀਂ, ਨਾਲੇ ਬਰਾਤ ਥੋੜ੍ਹੀ ਦੇਰ ਵਿਸ਼ਰਾਮ ਕਰ ਲੈਗੀ, ਕੁਹਾਰ ਤੁਰ ਤੁਰ ਕੇ ਥੱਕ ਗਏ ਨੇ, ਕੁਹਾਰਾਂ ਨੂੰ ਰੋਕ ਦਿੱਤਾ। ਆਪ ਆਪਣੇ ਘਰ ਵਾਲੀ ਨੂੰ ਲੈ ਕੇ ਭਾਈ ਸਾਧੂ ਤੇ ਉਹਦੇ ਘਰ ਵਾਲੀ ਨਵੀਂ ਵਿਆਹੀ ਜੋੜੀ ਜਾ ਕੇ 6ਵੇਂ ਪਾਤਸ਼ਾਹ ਦੇ ਦਰਬਾਰ, ਜਿੱਥੇ ਸੜਕ ਉੱਤੇ ਦਰੀਆਂ ਵਿਛੀਆਂ ਕੀਰਤਨ ਹੋ ਰਿਹਾ ਸੀ, ਸੰਗਤ ਬੈਠੀ ਹੈ, ਦੋਵਾਂ ਜੀਆਂ ਨੇ ਜਾ ਕੇ ਮੱਥਾ ਟੇਕ ਦਿੱਤਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੀਰਤਨ ਸਰਵਣ ਕਰ ਰਹੇ ਸੀ, ਪਾਤਸ਼ਾਹ ਨੇ ਅਚਾਨਕ ਨੇਤਰ ਖੋਲੇ, ਸਾਹਮਣੇ ਵੇਖਿਆ ਨਵਾਂ ਵਿਆਹਿਆ ਜੋੜਾ ਬੈਠਾ। ਤਾਂ ਉਹਨਾਂ ਦੇ ਵਸਤਰਾਂ ਤੋਂ ਪਤਾ ਲੱਗਦਾ ਨਵੀਂ ਵਿਆਹੀ ਜੋੜੀ ਹੈ ਭਾਈ ਸਾਧੂ ਤੇ ਉਹਦੇ ਘਰ ਵਾਲੀ। 6ਵੇਂ ਪਾਤਸ਼ਾਹ ਨੇ ਜਦੋਂ ਸ਼ਬਦ ਸਮਾਪਤ ਹੋਇਆ, ਕੀਰਤਨੀਆਂ ਨੂੰ ਰੋਕ ਕੇ ਹਜ਼ੂਰ ਨੇ ਬੜੇ ਪਿਆਰ ਨਾਲ ਪੁੱਛਿਆ, ਬੇਟਾ ਕਿੱਥੋਂ ਆਏ ਹੋ ਤੁਸੀਂ? ਤਾਂ ਉਹ ਨਵਾਂ ਵਿਆਹਿਆ ਜੋੜਾ ਭਾਈ ਸਾਧੂ ਤੇ ਉਹਦੇ ਘਰ ਵਾਲੀ, ਉਹਨਾਂ ਉੱਠ ਕੇ ਮੱਥਾ ਟੇਕਿਆ, ਮਹਾਰਾਜ ਮੈਂ ਮਾਝੇ ਤੋਂ ਹਾਂ, ਇੱਧਰ ਤੋਂ ਮਾਲਵੇ ਵਿੱਚ ਮੇਰਾ ਵਿਆਹ ਹੋਇਆ, ਇਹ ਮੇਰੇ ਘਰ ਵਾਲਾ ਸਿਰ ਦਾ ਸਾਈਂ ਹੈ। ਡੋਲੀ ਜਾ ਰਹੀ ਸੀ, ਕੀਰਤਨ ਦੀ ਆਵਾਜ਼ ਕੰਨਾਂ ਵਿੱਚ ਪਈ, ਮਹਾਰਾਜ ਸੰਗਤ ਵਿੱਚ ਆ ਗਏ। 6ਵੇਂ ਪਾਤਸ਼ਾਹ ਬੜੇ ਪ੍ਰਸੰਨ ਹੋਏ, ਸਤਿਗੁਰੂ ਬਚਨ ਕਿਹਾ, ਬੇਟਾ ਮੰਗੋ ਕੀ ਚਾਹੀਦਾ। 2 ਦਿਨ ਸਿੱਖ ਦੀ ਜ਼ਿੰਦਗੀ ਵਿੱਚ ਐਸੇ ਆਉਂਦੇ ਨੇ ਜਿੱਦਣ ਉਹ ਜੋ ਮੰਗ ਲੈ ਗੁਰੂ ਨੂੰ ਦੇਣਾ ਪੈਂਦਾ। ਇੱਕ ਉਹ ਦਿਨ ਜਿੱਦਣ ਕੋਈ 4 ਲਾਵਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਭਾਵਨਾ ਨਾਲ ਲੈਂਦਾ, ਤੇ ਇੱਕ ਉਹ ਦਿਨ ਜਿੱਦਣ ਕੋਈ ਗੁਰੂ ਦੀ ਦਾਤ ਖੰਡੇ ਵਾਟੇ ਦੀ ਪੌਲ ਅੰਮ੍ਰਿਤ ਛਕਦਾ।
ਕਹਿੰਦੇ ਨੇ ਜਦੋਂ ਪਾਤਸ਼ਾਹ ਨੇ ਖੁਸ਼ ਹੋ ਕੇ ਕਿਹਾ ਮੰਗੋ ਬੇਟਾ ਕੀ ਚਾਹੀਦਾ, ਤਾਂ ਉਸ ਬੀਬੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਮਾਨਸ ਜਨਮ ਦਿੱਤਾ, ਇਹ ਸਭ ਤੋਂ ਵੱਡੀ ਬਖਸ਼ਿਸ਼ ਹੈ, ਹੁਣ ਇੱਕ ਕਿਰਪਾ ਕਰਿਓ ਮਹਾਰਾਜ, ਮੇਰੇ ਘਰ ਪਰਿਵਾਰ ਵੰਸ਼ ਵਿੱਚ ਆਪਣੀ ਸਿੱਖੀ ਬਖਸ਼ ਦਿਓ, ਹੋਰ ਨਹੀਂ ਕੁਝ ਚਾਹੀਦਾ। ਮਹਾਰਾਜ ਜਿਸ ਘਰ ਵਿੱਚ ਮੈਂ ਜਾ ਰਹੀ ਹਾਂ ਪਰਿਵਾਰ ਵਿੱਚ ਆਪਣੀ ਸਿੱਖੀ ਬਖਸ਼ ਦਿਓ, ਮੇਰੀ ਵੰਸ਼ ਵਿੱਚ ਸਿੱਖੀ ਬਖਸ਼ ਦਿਓ ਮਹਾਰਾਜ, ਹੋਰ ਨਹੀਂ ਕੁਝ ਚਾਹੀਦਾ। ਛੇਵੇਂ ਪਾਤਸ਼ਾਹ ਨੇ ਨਵ ਵਿਆਹੀ ਜੋੜੀ ਨੂੰ ਅਸੀਸ ਦਿੱਤੀ। ਫਿਰ ਪਾਤਸ਼ਾਹ ਨੇ ਬਚਨ ਕਹਿ ਧੀਏ ਜਾ ਬੇਟਾ, ਤੇਰੀ ਕੁੱਲ ਵਿੱਚ ਸਿੱਖੀ ਚਾਂਦੀ ਦੀ ਤਰ੍ਹਾਂ ਚਮਕੇਗੀ। ਉਸ ਵਕਤ ਗਹਿਣੇ ਚਾਂਦੀ ਦੇ ਮਸ਼ਹੂਰ ਹੁੰਦੇ ਸਨ, ਬਾਅਦ ਵਿੱਚ ਲੋਕ ਗਹਿਣੇ ਹੁਣ ਸੋਨੇ ਦੇ ਪਾਉਣ ਲੱਗੇ। ਅੱਜ ਤੋਂ ਸਾਧ ਸੰਗਤ 3-4 ਸਦੀਆਂ ਪਹਿਲਾਂ ਲੋਕ ਚਾਂਦੀ ਦੇ ਗਹਿਣੇ ਪਾਉਂਦੇ ਸੀ, ਤਾਂ ਜਦੋਂ ਮਹਾਰਾਜ ਨੇ ਕਿਹਾ ਚਾਂਦੀ ਦੀ ਤਰ੍ਹਾਂ ਸਿੱਖੀ ਚਮਕੇਗੀ, ਪਾਤਸ਼ਾਹ ਨੇ ਇੰਨਾ ਬਚਨ ਕਿਹਾ ਅਸੀਸ ਦਿੱਤੀ, ਉਹ ਦੋਵੇਂ ਜੀ ਚਲੇ ਗਏ। ਕਹਿੰਦੇ ਨੇ ਜਾ ਕੇ ਭਾਈ ਸਾਧੂ ਦਾ ਮਨ ਬਦਲ ਗਿਆ, ਆਪਣੇ ਆਪ ਆਪਣੇ ਘਰਵਾਲੀ ਦੇ ਮਗਰ ਲੱਗ ਕੇ ਉਹ ਵੀ ਸਵੇਰੇ ਉੱਠ ਕੇ ਬਾਣੀ ਪੜ੍ਹਨ ਲੱਗ ਪਿਆ, ਹਰ ਰੋਜ਼ ਘਰ ਵਿੱਚ ਜਪਜੀ ਸਾਹਿਬ ਪੜ੍ਹਨ ਲੱਗ ਪਏ। ਐਸੀ ਕਿਰਪਾ ਹੋਈ, 1 ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਹੋਇਆ। ਜਦੋਂ ਪੁੱਤਰ ਹੋਇਆ ਤਾਂ ਸਾਧ ਸੰਗਤ ਤੋਂ ਫਿਰ ਮਹਾਰਾਜ ਦੇ ਦਰਸ਼ਨ ਕਰਨ ਆਏ। ਸਾਲ ਬਾਅਦ 6ਵੇਂ ਪਾਤਸ਼ਾਹ ਨੂੰ ਲੱਭਦਿਆਂ ਲੱਭਦਿਆਂ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਅੰਮ੍ਰਿਤਸਰ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੱਥਾ ਟੇਕਿਆ, ਪੈਰਾਂ ਵਿੱਚ ਨਵਾਂ ਜਨਮਿਆ ਪੁੱਤਰ ਬੱਚਾ ਰੱਖਿਆ। ਮਹਾਰਾਜ ਤੁਸੀਂ ਕਿਰਪਾ ਕੀਤੀ ਹੈ, ਔਲਾਦ ਬਖਸ਼ੀ ਹੈ, ਪੁੱਤਰ ਬਖਸ਼ਿਆ ਹੈ, ਮਹਾਰਾਜ ਕਿਰਪਾ ਕਰਕੇ ਇਹਦਾ ਨਾਮ ਰੱਖ ਦਿਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੁਸਕਰਾ ਕੇ ਪਿਆਰ ਨਾਲ ਆਪਣੇ ਹੱਥਾਂ ਵਿੱਚੋਂ ਬੱਚੇ ਨੂੰ ਲੈ ਕੇ ਬੋਲੇ। ਪਾਤਸ਼ਾਹ ਕਹਿਣ ਲੱਗੇ ਧੀਏ ਨਾਮ ਤਾਂ ਅਸੀਂ ਬੇਟਾ ਉਸੇ ਦਿਨ ਰੱਖ ਦਿੱਤਾ ਸੀ ਜਿੱਦਣ ਤੁਸੀਂ ਪਹਿਲੀ ਵਾਰ ਆਏ ਸੀ। ਮਹਾਰਾਜ ਉਸੇ ਦਿਨ ਰੱਖ ਦਿੱਤਾ ਸੀ। ਸਤਿਗੁਰੂ ਬੋਲੇ ਜਿੱਦਣ ਪਹਿਲੇ ਦਿਨ ਤੁਸੀਂ ਨਵ ਵਿਆਹਿਆ ਜੋੜਾ ਆਏ ਸੀ ਉਦਣ ਕੀ ਬਚਨ ਹੋਇਆ ਸੀ? ਕਹਿੰਦੇ ਮਹਾਰਾਜ ਜੀ ਅਸੀਂ ਕਿਹਾ ਸੀ ਪਰਿਵਾਰ ਵਿੱਚ ਸਿੱਖੀ ਬਖਸ਼ ਦਿਓ, ਤੇ ਤੁਸੀਂ ਬਚਨ ਕਿਹਾ ਸੀ ਤੁਹਾਡੀ ਵੰਸ਼ ਵਿੱਚ ਸਿੱਖੀ ਚਾਂਦੀ ਦੀ ਤਰ੍ਹਾਂ ਚਮਕੇਗੀ। ਮਹਾਰਾਜ ਨਾਮ ਕਿਵੇਂ ਰੱਖ ਦਿੱਤਾ? ਪਾਤਸ਼ਾਹ ਨੇ ਕਿਹਾ ਬੇਟਾ ਇਹ ਬੱਚਾ ਹੁਣ ਤੁਹਾਡੇ ਪਰਿਵਾਰ ਵਿੱਚ ਸਿੱਖੀ ਦੀ ਚਮਕ ਲਿਆਏਗਾ, ਨਾਮ ਉਸੇ ਦਿਨ ਰੱਖ ਦਿੱਤਾ ਸੀ, ਇਹਦਾ ਨਾਮ ਹੁਣ ਰੱਖ ਦਿਓ ਭਾਈ ਰੂਪਾ। ਰੂਪੇ ਦਾ ਅਰਥ ਵੀ ਚਾਂਦੀ ਹੁੰਦਾ। ਜਦੋਂ ਤੁਸੀਂ ਮਹਾਨ ਕੋਸ਼ ਵਿੱਚ ਅਰਥ ਪੜੋਗੇ ਡਿਕਸ਼ਨਰੀ ਵਿੱਚ ਜਾ ਕੇ, ਤਾਂ ਉੱਥੇ ਰੂਪਾ ਦਾ ਅਰਥ ਵੀ ਚਾਂਦੀ ਹੈ। ਅਨੇਕਾਂ ਸ਼ਬਦ ਮਹਾਰਾਜ ਜੀ ਨੇ ਬਾਣੀ ਅੰਦਰ ਰੂਪਾ ਸ਼ਬਦ ਵਰਤਿਆ, ਉਹਦਾ ਅਰਥ ਚਾਂਦੀ। ਜਦੋਂ ਸੱਚੇ ਪਾਤਸ਼ਾਹ ਨੇ ਕਿਹਾ ਇਹਦਾ ਨਾਮ ਭਾਈ ਰੂਪਾ ਰੱਖ ਦਿਓ, ਰੂਪਾ ਦਾ ਅਰਥ ਚਾਂਦੀ, ਤੁਹਾਡੇ ਪਰਿਵਾਰ ਵਿੱਚ ਚਾਂਦੀ ਦੀ ਤਰ੍ਹਾਂ ਸਿੱਖੀ ਝਮਕਾਂ ਮਾਰੇਗੀ। ਸਾਧ ਸੰਗਤ ਫਿਰ ਉਹਨੇ ਆਪਣੇ ਬੱਚੇ ਦਾ ਨਾਮ ਭਾਈ ਰੂਪਾ ਰੱਖ ਦਿੱਤਾ। ਜਦੋਂ 7-8 ਸਾਲ ਗੁਜ਼ਰ ਗਏ, ਗੁਰੂ ਦੀ ਬਾਣੀ ਪੜ੍ਹਦਿਆਂ 6ਵੇਂ ਪਾਤਸ਼ਾਹ ਨੇ ਫਿਰ ਦਰਸ਼ਨ ਦਿੱਤੇ। ਜਦੋਂ ਪਾਤਸ਼ਾਹ ਨੇ ਭਾਈ ਡਰੋਲੀ ਤੋਂ ਉੱਥੇ ਸਮਾਧ ਪਾਈ ਗਏ, ਤਾਂ ਉੱਥੇ ਇਤਿਹਾਸ ਲਿਖਿਆ ਹੋਇਆ, ਪਾਤਸ਼ਾਹ ਨੇ ਦੋਵਾਂ ਪਿਓ ਪੁੱਤਰਾਂ ਨੂੰ ਇੱਕ ਲੱਕੜ, ਵੱਡੀਆਂ ਹੋਈਆਂ ਲੱਕੜਾਂ ਸੀ, ਇੱਕ ਲੱਕੜ ਚੁੱਕ ਕੇ ਦਿੱਤੀ। ਲੈ ਬੇਟਾ, ਸੂਰਜ ਡੁੱਬਣ ਤੱਕ ਜਿੱਥੇ ਜਾ ਕੇ ਗੱਡ ਦਿਓਗੇ ਉੱਥੋਂ ਤੱਕ ਤੁਹਾਡੀ ਕੁੱਲ ਦਾ ਰਾਜ ਹੋਏਗਾ, ਤੁਹਾਡੀ ਵੰਸ਼ ਦਾ ਰਾਜ ਹੋਏਗਾ। ਦੋਵਾਂ ਪਿਓ ਪੁੱਤਰਾਂ ਨੇ 7-8 ਸਾਲ ਦਾ ਉਹ ਬੱਚਾ ਭਾਈ ਰੂਪਾ ਤੇ ਉਹਦਾ ਪਿਓ ਭਾਈ ਸਾਧੂ, ਉਹ ਹੱਥ ਵਿੱਚ ਇਸ ਤਰ੍ਹਾਂ ਮੋੜੀ ਲਈ, ਮਹਾਰਾਜ ਦਾ ਦਿੱਤਾ ਹੋਇਆ ਉਹ ਡੰਡਾ ਲਿਆ। ਕਹਿੰਦੇ ਨੇ ਉਹ ਵੱਡੀ ਹੋਈ ਲੱਕੜ ਮੋੜੀ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਕੇ ਕਿਹਾ, ਮਹਾਰਾਜ ਤੁਹਾਡੇ ਚਰਨਾਂ ਤੋਂ ਸਿਵਾਏ ਸਾਨੂੰ ਕੋਈ ਰਾਜ ਨਹੀਂ ਚਾਹੀਦਾ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਉਦਣ 6ਵੇਂ ਪਾਤਸ਼ਾਹ ਨੇ ਬਚਨ ਕਹੇ, ਕਹਿੰਦੇ ਸਾਧ ਸ਼ਾਬਾਸ਼ ਭਾਈ ਰੂਪੇ, ਤੁਸੀਂ ਸਿੱਖੀ ਗੁਰੂ ਨਾਨਕ ਦੀ ਮੰਗ ਲਈ, ਜਾਂ ਤੁਹਾਡਾ ਨਾਮ ਰਹੇਗਾ ਇਸ ਧਰਤੀ ਤੇ, ਜਿੱਥੋਂ ਤੱਕ ਨਜ਼ਰ ਜਾਂਦੀ ਹੈ ਤੇਰੀ ਕੁੱਲ ਵੰਸ਼ ਦਾ ਨਾਮ ਚਮਕੇਗਾ। ਅੱਜ ਜਦੋਂ ਤੁਸੀਂ ਮਾਲਵੇ ਵਿੱਚ ਮੋਗਾ ਲੰਘੋਗੇ ਨਾ, ਤਾਂ ਸਾਧ ਸੰਗਤ ਇੱਕ ਪਿੰਡ ਨਹੀਂ 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਵਸੇ ਹੋਏ ਆ। ਅਨੇਕਾਂ ਪਿੰਡ ਉੱਥੋਂ ਚੱਲ ਪਓ ਤੁਸੀਂ, ਜਾਂ ਪਿੰਡ ਸ਼ੁਰੂ ਹੋਏਗਾ ਸਮਾਧ ਭਾਈ, ਰੂਪਾ ਭਾਈ, ਠੱਠੀ ਭਾਈ, ਬਵੀਹਾ ਭਾਈ, ਤਲਵੰਡੀ ਭਾਈ, ਭਗਤਾ ਭਾਈ, 27 ਤੋਂ ਵੱਧ ਪਿੰਡ ਉਹਨਾਂ ਦੀ ਕੁੱਲ ਵੰਸ਼ ਦੇ ਨਾਮ ਉੱਤੇ ਅੱਜ ਵੀ ਵਸਦੇ ਨੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਐਡੀ ਵੱਡੀ ਬਖਸ਼ਿਸ਼ ਉਹਨਾਂ ਤੇ ਕੀਤੀ ਹੋਈ। ਸਾਧ ਸੰਗਤ ਜਦੋਂ ਕੋਈ ਪਰਿਵਾਰ ਲਈ ਸਿੱਖੀ ਮੰਗ ਲੈਂਦਾ, ਤਾਂ ਉਹ ਸਭ ਤੋਂ ਵੱਡੀ ਦਾਤ ਮੰਗਦਾ, ਜਿਹਦੇ ਘਰ ਵਿੱਚ ਗੁਰੂ ਦੀ ਬਾਣੀ ਹੈ, ਜਿਹਦੇ ਘਰ ਵਿੱਚ ਸਿੱਖੀ ਸਮਝ, ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ। ਜਿੱਥੇ ਰੱਬ ਦਾ ਨਾਮ ਨਹੀਂ, ਜਿੱਥੇ ਬਾਣੀ ਨਹੀਂ, ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ, ਜਿੱਡਾ ਮਰਜ਼ੀ ਅਮੀਰ ਹੋ ਜਾਏ। ਇਸ ਲਈ ਆਪਣੇ ਘਰਾਂ ਵਿੱਚ ਨਾਮ ਜਪੋ, ਜਿਹਨੇ ਸਿੱਖੀ ਮੰਗ ਲਈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ। ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਭ ਤੋਂ ਕੋਸਟਲੀ ਪ੍ਰੋਪਰਟੀ, ਮਹਿੰਗੀ ਜਾਇਦਾਦ ਤੁਹਾਡੀ ਆਪਣੀ ਔਲਾਦ ਹੈ।
ਜਿਹਦੀ ਔਲਾਦ ਕਹਿਣੇ ਵਿੱਚ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ, ਜਿਹਦੀ ਔਲਾਦ ਕਹਿਣੇ ਤੋਂ ਬਾਹਰ ਹੋ ਜਾਏ ਉਹਦੇ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ। ਆਪਣੇ ਬੱਚਿਆਂ ਦਾ ਖਿਆਲ ਰੱਖੋ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ, ਆਪਣੇ ਘਰ ਵਿੱਚ ਵਾਹਿਗੁਰੂ ਦਾ ਨਾਮ ਜਪੋ, ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਜਦੋਂ ਵੀ ਵਕਤ ਮਿਲੇ ਸਾਧ ਸੰਗਤ ਹਰ ਅੰਮ੍ਰਿਤ ਨਾਮ ਭੋਜਨ ਨਿੱਤ ਪੁੰਚੋ। ਸਰਬ ਵੇਲਾ ਮੁੱਖ ਭਾਵੋ ਦਾ ਅਰਥ ਹੈ ਆਪਣੇ ਮੂੰਹ ਵਿੱਚ ਉੱਠਦਿਆਂ ਬਹਿੰਦਿਆਂ ਵਾਹਿਗੁਰੂ ਕਹੋ। ਇਹ ਸਿਮਰਨ ਸਾਨੂੰ ਲੋਕ ਵਿੱਚ ਵੀ ਸੁੱਖ ਦਿੰਦਾ, ਅੱਗੇ ਵੀ ਸਹਾਈ ਹੁੰਦਾ। ਸਾਰੀ ਸੰਗਤ ਦਾ ਧੰਨਵਾਦ। ਆਓ ਹੁਣ ਆਪਾਂ ਸਤਿਗੁਰ ਜੀ ਦਾ ਸ਼ੁਕਰਾਨਾ ਕਰੀਏ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਜਪੋ, ਸਿਮਰ ਸਿਮਰ ਸੁਖ ਪਾਵੋ ਸਿਮਰੋ, ਸਿਮਰ ਸਿਮਰ ਸੁਖ ਪਾਵੋ ਸਿਮਰ।

0: ਵਾਹਿਗੁਰੂ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਪਾਵੋ ਸਿਮਰ ਸਿਮਰ ਸੁਖ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਤਿਗੁਰੂ ਕਿਰਪਾ ਕਰਨ ਆਪ ਸਾਰੀਆਂ ਸੰਗਤਾਂ ਨੂੰ ਨਾਮ ਸੇਵਾ ਸਿਮਰਨ ਸਤਿਗੁਰੂ ਬਖਸ਼ਣ ਜਦੋਂ ਵੀ ਵਕਤ ਲੱਗੇ ਸੇਵਾ ਕਰੋ ਔਰ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਘਰ ਵਿੱਚ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਇੱਕ ਸੱਜਣ ਨੇ ਜੀ ਉਹ ਸਾਈਕਲ ਬਣਾਉਂਦੇ ਨੇ ਬੜੀ ਵੱਡੀ ਫੈਕਟਰੀ ਹੈ ਉਹਨਾਂ ਦੀ ਸਾਧ ਸੰਗਤ ਉਹਨਾਂ ਦੇ ਘਰ ਵਿੱਚ ਮਾਈ ਸੀ ਉਹ ਪੰਜ ਭਰਾ ਨੇ ਬੜਾ ਵੱਡਾ ਮਹਿਲ ਉਹਨੇ ਫਾਰਮ ਬਣਾਇਆ ਹੋਇਆ ਉਹ ਮਾਈ ਦਾ ਬੜਾ ਸਿਮਰਨ ਭਗਤੀ ਦਿਨ ਵਿੱਚ ਉਹਨੇ ਦੋ ਦੋ ਸੁਖਮਨੀ ਸਾਹਿਬ ਦੇ ਪਾਠ ਸਵੇਰੇ ਨਿਤਨੇਮ ਸਾਰਾ ਦਿਨ ਉਸ ਮਾਈ ਨੇ ਸਿਮਰਨ ਜਿੰਨੀ ਉਹਨੇ ਭਗਤੀ ਕੀਤੀ ਉਨਾ ਹੀ ਉਹਨਾਂ ਦੇ ਘਰ ਦਾ ਸਕੂਨ ਸੁੱਖ ਵਧਿਆ ਉਸ ਘਰ ਵਿੱਚ ਕਾਰੋਬਾਰ ਵਧਿਆ ਹੁਣ ਸਾਧ ਸੰਗਤ ਤੋਂ ਦੋ ਕੁ ਸਾਲ ਹੋ ਗਏ ਮਾਈ ਚੜ੍ਹਾਈ ਕਰ ਗਈ ਅਤੇ ਉਹ ਸੱਜਣ ਕਹਿੰਦੇ ਨੇ ਭਾਈ ਸਾਹਿਬ ਕਾਰੋਬਾਰ ਤਾਂ ਅਰਬਾਂ ਦਾ ਹੈ ਪਰ ਜਦੋਂ ਦੀ ਮਾਈ ਗਈ ਉਸ ਤੋਂ ਬਾਅਦ ਪੰਜਾਂ ਭਰਾਵਾਂ ਵਿੱਚ ਫੁੱਟ ਪੈ ਗਈ ਹੈ ਕੋਈ ਕਿਸੇ ਦਾ ਮੂੰਹ ਵੇਖ ਕੇ ਰਾਜ਼ੀ ਨਹੀਂ ਕਿਸੇ ਨੂੰ ਬੁਲਾ ਕੇ ਰਾਜ਼ੀ ਨਹੀਂ ਉਹ ਸਕੂਨ ਜਿਹੜਾ ਮਾਂ ਦੇ ਬੈਠਿਆਂ ਘਰ ਵਿੱਚ ਸੀ ਹੁਣ ਉਹ ਸਾਡੇ ਘਰ 'ਚ ਨਹੀਂ ਪੈਸਾ ਜ਼ਰੂਰ ਕਰੋੜਾਂ ਅਰਬਾਂ ਪਰ ਘਰ ਵਿੱਚ ਉਹ ਸੁੱਖ ਸਕੂਨ ਖਤਮ ਹੋ ਗਿਆ ਕਿਉਂਕਿ ਸਾਧ ਸੰਗਤ ਨਾਮ ਸਿਮਰਨ ਭਗਤੀ ਦਾ ਸਕੂਨ ਹੈ ਆਪਣੇ ਘਰ ਵਿੱਚ ਨਾਮ ਜਪਾਂਗੇ ਆਪਣੇ ਆਪ ਹੀ ਕੱਲ ਕਲੇਸ਼ ਦੂਰ ਹੁੰਦੇ ਨੇ ਨਾਮ ਜਪਿਆ ਕਰੋ ਜਿਵੇਂ ਬੰਦਾ ਚਲਾ ਜਾਏ ਤੇ ਉਹਦੀ ਗੌਰਮੈਂਟ ਦੀ ਪੈਨਸ਼ਨ ਵੀ ਬੰਦ ਹੋ ਜਾਂਦੀ ਪਿੱਛਿਓਂ ਏਦਾਂ ਸਾਧ ਸੰਗਤ ਕੋਈ ਸਰੀਰ ਜਿਹੜਾ ਉਹ ਜਿੰਨੀ ਦੇਰ ਨਾਮ ਜਪਦਾ ਉਨੀ ਦੇਰ ਰੱਬ ਦੇ ਕੋਲੋਂ ਉਹ ਚੀਜ਼ਾਂ ਸਾਨੂੰ ਬਖਸ਼ਿਸ਼ਾਂ ਆਉਂਦੀਆਂ ਨੇ ਆਪਣੇ ਘਰ ਵਿੱਚ ਨਾਮ ਜ਼ਰੂਰ ਜਪੋ ਤੁਰਦਿਆਂ ਫਿਰਦਿਆਂ ਉੱਠਦਿਆਂ ਬਹਿੰਦਿਆਂ ਜ਼ਰੂਰ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਹੁਣ ਆਪਾਂ ਅਰਦਾਸ ਕਰਨੀ ਫਿਰ ਸਮਾਪਤੀ ਹੈ ਸਾਰੀ ਸੰਗਤ ਦਾ ਧੰਨਵਾਦ ਆਪਾਂ ਗੁਰੂ ਚਰਨਾਂ ਵਿੱਚ ਜੁੜੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ ਡਿਸੇਬਿਲਿਟੀ ਆਟੋ ਹੋਮ ਮੋਟਰਬਾਈਕ ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੌਫਟ ਫਿਸ਼ ਜਾਂ ਸਮਾਰਟ ਟ੍ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

0: हेलो कैलगरी, ਇਹ 22 ਅਗਸਤ ਨੂੰ ਕਰੋ ਘਰ ਵਰਗੀ ਨਵਰਾਤਰੀ ਦਾ ਅਨੁਭਵ। ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ, ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ, ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜ਼ੀਸ਼ੀਅਨ, ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆਂ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ। ਤੁਹਾਡਾ ਤਹਿ ਦਿਲੋਂ ਸਵਾਗਤ ਹੈ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗੈਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ,

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 ਐਵੇਨਿਊ ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd ਸਟਰੀਟ, ਨਾਰਥ ਈਸਟ, ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਾ ਸੋ ਧਰੇ ਪਿਆਰ ਪਾਉ ਸਿਗਾਰ ਤਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੇ ਕੰਤ ਕਉ

भोजन पाओ करे तन मन सौंपे कंत कौ

ਜਦੋਂ ਸ਼ਬਦ ਸ਼ਿੰਗਾਰ ਆਉਂਦਾ ਤੇ ਸਾਡੇ ਮਨਾਂ ਦੇ ਅੰਦਰ ਉਹ ਬਾਜ਼ਾਰੀ ਬਾਜ਼ਾਰ ਵਿੱਚ ਵਿਕਣ ਵਾਲੇ ਉਹ ਪ੍ਰੋਡਕਟ ਉਹ ਪਦਾਰਥ ਜਿਹੜੇ ਤਨ ਨੂੰ ਸ਼ਿੰਗਾਰਦੇ ਨੇ ਬੜੀ ਛੇਤੀ ਸਾਡਾ ਖਿਆਲ ਉਸ ਪਾਸੇ ਚਲਾ ਜਾਂਦਾ। ਪਰ ਇੱਥੇ ਸਤਿਗੁਰੂ ਜੀ ਨੇ ਜਿਸ ਸ਼ਿੰਗਾਰ ਦੀ ਗੱਲ ਕੀਤੀ ਹੈ ਉਹ ਸ਼ਿੰਗਾਰ ਹੈ ਮਨ ਦਾ। ਕਾਮਣ ਦਾ ਭਾਵ ਹੈ ਜੀਵ ਰੂਪੀ ਇਸਤਰੀ ਤੇ ਇਸ ਸੰਸਾਰ ਦੇ ਉੱਤੇ ਅਸੀਂ ਜਿੰਨੇ ਵੀ ਜੁੜ ਬੈਠੇ ਹਾਂ ਮਨੁੱਖ ਜਿਨ੍ਹਾਂ ਦੇ ਵਿੱਚ ਔਰਤਾਂ ਅਤੇ ਮਰਦ ਆਉਂਦੇ ਨੇ ਬੱਚੇ ਜਵਾਨ ਬੁੱਢੇ ਸਾਰੇ ਪਰਮਾਤਮਾ ਦੀਆਂ ਜੀਵ ਰੂਪੀ ਇਸਤਰੀਆਂ। ਸਤਿਗੁਰੂ ਕਹਿੰਦੇ ਭਾਈ ਸੱਜਣਾ ਇਸ ਸੰਸਾਰ ਦੇ ਉੱਤੇ ਕਾਮਣ ਤਉ ਸ਼ਿੰਗਾਰ ਕਰ, ਇਹ ਜੀਵ ਰੂਪੀ ਇਸਤਰੀਏ ਇਹ ਕਾਮਣ ਤੂੰ ਆਪਣੇ ਤਨ ਉੱਤੇ ਤਾਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ, ਜਦੋਂ ਤੇਰਾ ਕੰਤ ਭਾਵ ਪਤੀ ਤੇ ਪਤੀ ਹੈ ਪਰਮੇਸ਼ਰ ਜਿਹਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ, ਜਦੋਂ ਉਹ ਪਹਿਲਾਂ ਪਤੀ ਜਿਹੜਾ ਹੈ ਉਹ ਪਤੀਜ ਜਾਏ, ਖੁਸ਼ ਹੋ ਜਾਵੇ, ਰੀਝ ਜਾਵੇ। ਮੰਨ ਲਓ ਪਤੀ ਘਰ ਦੇ ਵਿੱਚ ਨਾਰਾਜ਼ ਬੈਠਾ ਹੈ ਤੇ ਫਿਰ ਕੀਤਾ ਹੋਇਆ ਸ਼ਿੰਗਾਰ ਕਾਮਣ ਦਾ ਕਿਸੇ ਅਰਥ ਨਹੀਂ। ਇਹ ਜਿਹੜਾ ਮਹੀਨਾ ਚੱਲ ਰਿਹਾ ਨਾ, ਇਸ ਮਹੀਨੇ ਅੰਦਰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੇਤ। ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਨੇ, ਜੇ ਭਰਮ ਵਿੱਚ ਪੈ ਗਏ ਤੇ ਇਸ ਸੰਸਾਰ ਦੇ ਵਿੱਚ ਦੂਜਾ ਭਾਵ ਦੂਜੇ ਦੇ ਨਾਲ ਪ੍ਰੇਮ ਬਣਾ ਲਿਆ। ਇੱਥੇ ਸੰਬੋਧਨ ਕੀਤਾ ਹੈ ਜੀਵ ਰੂਪੀ ਇਸਤਰੀ ਨੂੰ ਤੇ ਸਤਿਗੁਰੂ ਕਹਿੰਦੇ ਹੇ ਮਨਾ, ਜੇ ਭਾ ਹੀ ਦੂਜੇ ਪਾਸੇ ਲਾ ਲਿਆ, ਪ੍ਰੇਮ ਹੀ ਦੂਜੇ ਪਾਸੇ ਕਰ ਲਿਆ, ਫਿਰ ਕੀ ਰੱਬ ਹੈ ਇਸ ਸੰਸਾਰ ਦੇ ਉੱਤੇ। ਜੇ ਪਤੀ ਨਹੀਂ ਰੀਝਿਆ ਇਸ ਸ਼ਿੰਗਾਰ ਤੋਂ ਤੇ ਕੀ ਲਾਭ ਹੈ, ਸਾਡੀ ਜ਼ਿੰਦਗੀ ਦਾ ਆਧਾਰ ਬਣਿਆ ਜੀ। ਅਸੀਂ ਤਨ ਦਾ ਸ਼ਿੰਗਾਰ ਤੇ ਬੜਾ ਕਰਦੇ ਹਾਂ, ਸਰੀਰ ਕਰਕੇ ਤੇ ਅਸੀਂ ਬੜਾ ਸ਼ਿੰਗਾਰ ਕਰਦੇ ਹਾਂ, ਕਿਹੜਾ ਸ਼ਿੰਗਾਰ ਜੀ, ਸਾਡੀ ਜ਼ਿੰਦਗੀ ਦਾ ਆਧਾਰ ਹੈ। ਜਦੋਂ ਵੀ ਗੁਰਦੁਆਰੇ ਆਉਂਦੇ ਹਾਂ ਤਨ ਨੂੰ ਸ਼ਿੰਗਾਰ ਕੇ ਇਸ਼ਨਾਨਪਣ ਕਰਕੇ, ਇਹ ਸਾਡਾ ਪਹਿਲਾ ਫਰਜ਼ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ। ਪਰ ਜਦੋਂ ਗੁਰਦੁਆਰੇ ਆਉਂਦਾ ਹੈ ਤੇ ਗੁਰਦੁਆਰੇ ਆ ਕੇ ਕਰਨਾ ਕੀ, ਇਸ ਪਾਵਣ ਅਸਥਾਨ ਤੋਂ ਪ੍ਰਾਪਤ ਕੀ ਕਰਨਾ, ਅਜੇ ਤੱਕ ਸਾਨੂੰ ਇਹ ਪਤਾ ਨਹੀਂ ਚੱਲ ਸਕਿਆ। ਸਾਡੇ ਵਾਸਤੇ ਗੁਰੂ ਦੀ ਮਹਾਨਤਾ ਕੀ ਹੈ, ਅਸੀਂ ਸ਼ਿੰਗਾਰ ਕਰਨਾ ਕੀ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਆਪ ਜੀ ਦੇ ਸਨਮੁੱਖ ਰੱਖਣਾ ਤੇ ਮੈਂ ਤਾਂ ਕਰਕੇ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਤੁਹਾਡੇ ਸਨਮੁੱਖ ਰੱਖਦਾ, ਕਿਉਂਕਿ ਭਾਈ ਗੁਰਦਾਸ ਜੀ ਨੇ ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ, ਇੱਕ ਇੱਕ ਲੱਗ, ਇੱਕ ਇੱਕ ਮਾਤਰਾ ਜਿਹੜੀ ਹੈ ਆਪਣੇ ਹੱਥਾਂ ਦੇ ਨਾਲ ਲਿਖੀ ਤੇ ਭਾਈ ਗੁਰਦਾਸ ਜੀ ਤੋਂ ਵੱਧ ਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣ ਨਹੀਂ ਸਕਦਾ। ਭਾਈ ਗੁਰਦਾਸ ਜੀ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰਬਾਣੀ ਦੀ ਕੁੰਜੀ ਕਿਹਾ ਹੈ। ਇਹ ਸੱਜਣੋ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਸ ਗੁਰੂ ਦੇ ਕੋਲ ਆਏ ਜੇ ਨਾ, ਪਹਿਲਾਂ ਉਹਦੀ ਮਹਾਨਤਾ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲਿਓ, ਕਿਉਂਕਿ ਸਾਨੂੰ ਅਜੇ ਤੱਕ ਆਪਣੇ ਗੁਰੂ ਤੇ ਭਰੋਸਾ, ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਬੱਝਾ, ਜਿਹਦੇ ਕਾਰਨ ਅਸੀਂ ਥਾਂ ਥਾਂ ਤੇ ਭਟਕਦੇ ਹਾਂ। ਗੁਰਦੁਆਰੇ ਵੀ ਮੱਥਾ ਟੇਕ ਲਿਆ, ਬਾਹਰ ਜਾ ਕੇ ਕਿਤੇ ਪੀਰਾਂ ਦੀ ਜਗ੍ਹਾ ਆਈ ਉੱਥੇ ਮੱਥਾ ਟੇਕ ਲਿਆ, ਤੇ ਜੇ ਕੋਈ ਭਾਈ ਕਹਿ ਦੇ ਭਾਈ ਸਾਹਿਬ ਜੀ ਇਹ ਤੇ ਸਾਡੇ ਵੱਡੇ ਆ, ਜਿਹੜੇ ਵੱਡੇ ਮੜੀਆਂ ਚ ਮਰ ਗਏ ਖੱਪ ਗਏ, ਅਸੀਂ ਅੱਜ ਵੀ ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਵੀ ਇਹ ਸਾਡੇ ਵਡੇਰੇ ਆ ਜੀ। ਉਹ ਕਾਹਦਾ ਵਡੇਰਾ ਜਿਹੜਾ ਰਾਤ ਨੂੰ ਭੂਤ ਬਣ ਕੇ ਤੁਹਾਨੂੰ ਡਰਾਉਂਦਾ ਫਿਰੇ, ਨਹੀਂ ਭਾਈ ਸਾਹਿਬ ਜੀ, ਜੇ ਨਾ ਮੰਨੀਏ ਤੇ ਫਿਰ ਦਾਬ ਪੈਂਦੀ ਹੈ, ਦਾਬਾ ਪੈ ਜਾਂਦਾ, ਰਾਤ ਨੂੰ ਆਣ ਕੇ ਡਰਾਉਂਦਾ, ਉਹ ਫਿਰ ਕਾਹਦਾ ਵੱਡਾ ਜਿਹੜਾ ਤੁਹਾਨੂੰ ਡਰਾਉਂਦਾ। ਆਓ ਸਤਿਗੁਰੂ ਜੀ ਦੀ ਉਸਤਤ ਜਾਣੀਏ। ਭਾਈ ਗੁਰਦਾਸ ਜੀ ਕਹਿੰਦੇ ਸੱਜਣਾ ਇਸ ਸੰਸਾਰ ਦੇ ਉੱਤੇ ਜਿਸ ਗੁਰੂ ਦੇ ਕੋਲ ਤੂੰ ਆਇਆ,
जिस गुरु के चरणों के कोल तो आण के मत्था टेकिया वो सतगुरु गुणा का खजाना है, सतगुर गुण ही निधान है, गुणा का खजाना। गुण कर बख्शे अवगुण यारे, वो गुण दे के ते अवगुणा बख्श देंदा। सतगुर पूरा वैद है, पंजे रोग असाध निवारे। दुनिया के उत्ते किसी को एक रोग दो रोग जां चार रोग निवारण का तजर्बा होगा जी, ये डॉक्टर बड़ा सियाना, पर अखीर उत्ते आण के वो डॉक्टर भी हाथ खड़ा कर देंदा, ना भाई मेरे को इस तो अगे कुछ नहीं, इनू ते हुण रब बजा सकदा। ते अज दे समय विच कल भी दास ने बेनती की सी जीवन युगत समागम दे विच, अज दे समय डॉक्टर जिहड़े ने जदों हाथ खड़े कर देने ते नाल ही कह देंदे ने, भाई पुरखा जे तेरे तन दा रोग डॉक्टर दूर नहीं कर सकिया ते एक थां है जिथे तन दा रोग भी ठीक हुंदा है, वह है धन गुरु रामदास पातशाह जी दा थां, वह है धन गुरु रामदास पातशाह जी दा दर। जिस दर दे उत्ते जान के श्रद्धा दे नाल आण के झुकेगा वो तन दा रोग भी दूर करदा। असी इतिहास विचों भाई नूरे दी उस कोड़ी दी साखी सरवण करदे आं, जिहड़े तन उत्ते कोड़ होया ते गुरु नानक साहब सच्चे पातशाह जी ने कृपा करके उहदे तन दा रोग निवृत्त कीता। ਇਹ ਸਤਿਗੁਰੂ ਜੀ ਦਾ ਬਚਨ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਖੈਰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ, ਕਿਹੜੇ ਪੰਜ ਰੋਗ ਆ ਜੀ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਹੈ ਕਿਸੇ ਕੋਲ ਤਾਕਤ ਇਹਨੂੰ ਵਸ ਕਰ ਲਈਏ ਵੀ ਅਸੀਂ ਆਪਣੀ ਤਾਕਤ ਦੇ ਨਾਲ ਚੌਂਕੜਾ ਲਾ ਕੇ ਬਹਿ ਰਹੀਏ ਤੇ ਬੈਠਿਆਂ ਬੈਠਿਆਂ ਮਨ ਦੇ ਵਿੱਚ ਹੰਕਾਰ ਆ ਜਾਂਦਾ ਵੀ ਮੈਂ ਇੱਕ ਚੌਂਕੜੇ ਦੇ ਵਿੱਚ ਕਈ ਘੜੀਆਂ ਕਈ ਘੰਟੇ ਜਿਹੜੇ ਉਹ ਕੱਢ ਲੈਂਦਾ ਵੀ ਮੈਂ ਥੱਕਦਾ ਨਹੀਂ, ਇਹ ਵੀ ਹੰਕਾਰ ਜੇ। ਸਤਿਗੁਰੂ ਕਹਿੰਦੇ ਇਹ ਪੰਜਾਂ ਰੋਗਾਂ ਦਾ ਨਿਵਰਤ ਕਰਨ ਵਾਲਾ ਕੇਵਲ ਤੇ ਕੇਵਲ ਸਤਿਗੁਰੂ ਹੈ, ਜਿਹੜਾ ਪੂਰਾ ਵੈਦ ਹੈ ਇਹਨਾਂ ਰੋਗਾਂ ਨੂੰ ਨਿਵਰਤ ਕਰ ਦਿੰਦਾ। ਇਸ ਸੰਸਾਰ ਦੇ ਉੱਤੇ ਹੋਰ ਕੋਈ ਹੈ ਨਹੀਂ। ਤੇ ਭਾਈ ਗੁਰਦਾਸ ਜੀ ਦਾ ਅਗਲਾ ਬਚਨ ਹੈ, ਇਸ ਸੰਸਾਰ ਦੇ ਉੱਤੇ ਸਤਿਗੁਰੂ ਸੁੱਖਾਂ ਦਾ ਖਜ਼ਾਨਾ ਹੈ, ਸਤਿਗੁਰੂ ਸੁੱਖਾਂ ਦਾ ਘਰ ਹੈ, ਸੁੱਖ ਦੇ ਮੇਲ ਲਏ ਦੁਖਿਆਰੇ। ਸਤਿਗੁਰੂ ਸੁੱਖਾਂ ਦਾ ਘਰ ਹੈ, ਸੁੱਖਾਂ ਨੂੰ ਦੇ ਕੇ ਤੇ ਦੁਖੀਆਂ ਨੂੰ ਆਪਣੇ ਚਰਨਾਂ ਦੇ ਨਾਲ ਜੋੜਦਾ। ਮੈਂ ਸਾਖੀਆਂ ਬਹੁਤੀਆਂ ਨੇ ਕਹਿਣੀਆਂ, ਆਪ ਜੀ ਇਤਿਹਾਸ ਤੋਂ ਜਾਣੋ ਜੇ, ਪਰ ਮੈਂ ਬੇਨਤੀ ਕਰਾਂ ਜਿਹੜਾ ਦੁੱਖਾਂ ਦੇ ਨਾਲ ਪਲੀਤ ਹੋ ਕੇ ਆਉਂਦਾ ਉਹ ਸਤਿਗੁਰੂ ਉਹਦੇ ਦੁੱਖਾਂ ਨੂੰ ਨਿਵਰਤ ਕਰ ਦਿੰਦਾ। ਸਤਿਗੁਰੂ ਦਾ ਅਗਲਾ ਗੁਣ, ਕਿਉਂਕਿ ਜਿਹੜਾ ਬਚਨ ਮੈਂ ਕਹਿਣ ਲੱਗਾ ਭਾਈ ਗੁਰਦਾਸ ਜੀ, ਇਹ ਬਚਨ ਕਰਕੇ ਤੁਹਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਸ਼ਰਧਾ ਬਣਾਉਣ ਦਾ ਮਨ ਟਿਕਾ ਕੇ ਤੇ ਇਸ ਸੰਸਾਰ ਦੇ ਉੱਤੇ ਸਿੱਧ ਕਰਦੇ ਨੇ। ਸਤਿਗੁਰ ਸਦਾ ਨਿਰਵੈਰ ਹੈ। ਕੀ ਹੈ ਜੀ ਸਤਿਗੁਰੂ? ਨਿਰਵੈਰ। ਤੇ ਮੈਂ ਕਈ ਵਾਰ ਇਹ ਬਚਨ ਕੰਨਾਂ ਦੇ ਨਾਲ ਸੁਣਿਆ ਸੰਗਤਾਂ ਦੇ ਕੋਲੋਂ, ਜਿਹੜੇ ਭਰੋਸਾ ਨਹੀਂ ਰੱਖਦੇ, ਕਹਿੰਦੇ ਭਾਈ ਸਾਹਿਬ ਜੀ ਕਰੀਏ ਕੀ, ਸਾਡੇ ਤੇ ਗੁਆਂਢੀਆਂ ਨੇ ਸਾਡੇ ਉੱਤੇ ਕੁਝ ਕਰ ਦਿੱਤਾ, ਪਤਾ ਨਹੀਂ ਕਿਹੜੇ ਬਾਬੇ ਦੇ ਕੋਲ ਜਾਂਦੇ ਆ। ਗੁਰੂ ਕੇ ਪਿਆਰ ਵਾਲਿਓ, ਇਸ ਸੰਸਾਰ ਦੇ ਉੱਤੇ ਕਰਨਹਾਰ ਕੇਵਲ ਤੇ ਕੇਵਲ ਉਹ ਦਾਤਾ ਹੈ। ਅਸੀਂ ਸਾਰੇ ਕਠਪੁਤਲੀਆਂ ਹਾਂ, ਕਰਨ ਤੇ ਕਰਾਉਣ ਵਾਲਾ ਉਹ ਦਾਤਾ ਹੈ। ਜਿਹੜਾ ਪਰਮਾਤਮਾ ਨਿਰਵੈਰ ਹੈ ਉਹਦੇ ਵਿੱਚ ਇਹ ਗੁਣ ਹੈ, ਸਤਿਗੁਰ ਸਦਾ ਨਿਰਵੈਰ ਹੈ। ਨਿੰਦਕ, ਦੋਖੀ, ਬੇਮੁਖ ਤਾਰੇ, ਉਹਦੇ ਵਿੱਚ ਇਹ ਗੁਣ ਹੈ। ਜਿਹੜੇ ਨਿੰਦਕ ਨਿੰਦਿਆ ਕਰਨ ਵਾਲੇ ਨੇ, ਜੇ ਕਿਤੇ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਆਪਣਾ ਮੱਥਾ ਰੱਖ ਦੇਣ, ਭਾਵ ਆਪਣੀ ਮਤ ਸਤਿਗੁਰੂ ਨੂੰ ਦੇ ਦੇਣ, ਇਸ ਸੰਸਾਰ ਦੇ ਉੱਤੇ ਉਹਨਾਂ ਨਿੰਦਕਾਂ ਨੂੰ ਵੀ ਸਤਿਗੁਰੂ ਤਾਰ ਲੈਂਦਾ ਹੈ। ਤੇ ਸਤਿਗੁਰੂ ਸਦਾ ਨਿਰਭਉ। ਨਿਰਭਉ ਦਾ ਭਾਵ ਹੈ ਭਉ ਤੋਂ ਰਹਿਤ, ਡਰ ਤੋਂ ਰਹਿਤ। ਉਹ ਸਤਿਗੁਰੂ ਕਿਸੇ ਦੀ ਕਿਵੇਂ ਗੱਲ ਕਰੋ? ਅਸੀਂ ਆਣ ਕੇ ਅਰਦਾਸ ਕਰਦੇ ਹਾਂ, ਭਾਈ ਸਾਹਿਬ ਜੀ ਕਿਰਪਾ ਕਰ ਦਿਓ, ਅਰਦਾਸ ਕਰਿਓ ਵੀ ਮੈਂ ਕੇਸ ਲਾਇਆ ਤੇ ਮੈਂ ਜਿੱਤ ਜਾਵਾਂ, ਤੇ ਦੂਜੇ ਦਾ ਰਹੇ ਕੱਖ ਨਾ। ਜਿਹੜਾ ਸਤਿਗੁਰੂ ਹੈ ਹੀ ਨਿਰਭਉ, ਤੁਹਾਡੀ ਕਿਵੇਂ ਗੱਲ ਮੰਨੋ? ਹੈ ਕਿਸੇ ਵਿੱਚ ਤਾਕਤ
ਵੀ ਸਤਿਗੁਰੂ ਨੂੰ ਆਣ ਕੇ ਕਹੇ ਵੀ ਪਾਤਸ਼ਾਹ ਤੂੰ ਕਿਰਪਾ ਕਰ ਦੇ, ਮੇਰੇ ਉੱਤੇ ਰਹਿਮਤ ਕਰ ਦੇ। ਨਹੀਂ, ਗੁਰੂ ਕੇ ਪਿਆਰ ਵਾਲਿਓ ਉਹ ਨਿਰਭਉ ਹੈ। ਸਤਿਗੁਰ ਪੂਰਾ ਨਿਰਭਉ ਸਦਾ ਅਤੇ ਇਸ ਸੰਸਾਰ ਦੇ ਉੱਤੇ ਜਨਮ ਮਰਨ ਜਮ ਡਰੈ ਉਤਾਰੇ। ਜਿਹਦਾ ਡਰ ਹੈ ਨਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਜੰਮਣਾ ਮਰਨਾ ਇਸ ਤਰ੍ਹਾਂ ਨਾ ਹੋ ਜਾਵੇ, ਜੰਮਣ ਮਰਨ ਦੇ ਵਿੱਚ ਨਾ ਪੈ ਜਾਈਏ ਗੁਰੂ ਕੇ ਪਿਆਰ ਵਾਲਿਓ। ਨਹੀਂ, ਉਹ ਗੁਰੂ ਗੁਣਾਂ ਦਾ ਖਜ਼ਾਨਾ, ਗੁਰੂ ਵੈਦ, ਗੁਰੂ ਨਿਰਵੈਰ, ਗੁਰੂ ਨਿਰਭਉ, ਉਹ ਸਾਰਿਆਂ ਨੂੰ ਆਪਣੇ ਕਲਾਵੀ ਵਿੱਚ ਜਿਹੜਾ ਆਣ ਕੇ ਕਹਿ ਦਿੰਦਾ ਪਾਤਸ਼ਾਹ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਿਹੜਾ ਆਣ ਕੇ ਕਹਿ ਦਿੰਦਾ ਪਾਤਸ਼ਾਹ ਕਾਮ ਕ੍ਰੋਧ ਨਗਰ ਬਹੁ ਭਰਿਆ, ਸਤਿਗੁਰੂ ਉਹਦੇ ਸਾਰੇ ਪਾਪ, ਉਹਦੇ ਕੀਤੇ ਹੋਏ ਸਾਰੇ ਮਾੜੇ ਕਰਮ ਨਾਸ਼ ਕਰਕੇ ਉਹਨੂੰ ਗੁਣ ਬਖਸ਼ ਦਿੰਦਾ। ਇਹ ਭਾਈ ਗੁਰਦਾਸ ਜੀ ਦਾ ਬਚਨ ਹੈ। ਸੱਜਣੋ, ਜਿਸ ਗੁਰੂ ਦੇ ਕੋਲ ਆਏ ਜੀ, ਇਹ ਸਤਿਗੁਰੂ ਜੀ ਦੇ ਅੰਦਰ ਤਾਕਤ ਹੈ, ਉਹ ਬਾਹਰੀ ਸ਼ਿੰਗਾਰ ਨਹੀਂ ਵੇਖਦਾ ਵੀ ਚੰਨਾ ਚਿੱਟਾ ਚੋਲਾ ਪਾਇਆ, ਕਿੰਨੇ ਸੋਹਣੇ ਕੱਪੜੇ ਪਾਏ ਨੇ। ਸਤਿਗੁਰੂ ਅੰਦਰ ਵੇਖਦਾ ਹੈ। ਅਸੀਂ ਬਾਬਾ ਫਰੀਦ ਜੀ ਦਾ ਬਚਨ ਪੜ੍ਹਦੇ ਹਾਂ, ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ, ਜਿੱਤ ਵਸ ਆਵੈ ਕੰਤ। ਇਹ ਅੱਜ ਦਾ ਬਚਨ। ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਾਮਣ ਤਉ ਸ਼ਿੰਗਾਰ ਕਰ, ਹੇ ਜੀਵ ਰੂਪੀ ਇਸਤਰੀਏ, ਤੇਰਾ ਸ਼ਿੰਗਾਰ ਤਾਂ ਹੀ ਉਹਨੂੰ ਭਾਵੇਗਾ, ਤਾਂ ਹੀ ਚੰਗਾ ਲੱਗੇਗਾ, ਜਾਂ ਪਹਿਲਾਂ ਕੰਤ ਮਨਾਏ, ਜਦ ਪਹਿਲਾਂ ਤੇਰਾ ਭਾਵ ਉਹ ਪਰਮਾਤਮਾ ਪਤੀ ਪਰਮੇਸ਼ਰ ਤੈਨੂੰ ਮਿਲ ਪਵੇ। ਸ਼ਿੰਗਾਰ ਕਰਨ ਦਾ ਤੇ ਫਿਰ ਹੀ ਫਾਇਦਾ ਨਾ। ਤੇ ਬਾਬਾ ਫਰੀਦ ਜੀ ਕਹਿੰਦੇ ਵੀ ਕਿਹੜਾ ਅੱਖਰ ਹੈ ਜਿਹਨੂੰ ਮੈਂ ਬੋਲ ਕੇ ਆਪਣੇ ਕੰਤ ਨੂੰ ਰਿਝਾ ਰਵਾਂ, ਆਪਣੇ ਪਤੀ ਨੂੰ ਖੁਸ਼ ਕਰ ਲਵਾਂ? ਕਿਹੜਾ ਗੁਣ ਹੈ ਜਿਸ ਗੁਣ ਦੇ ਨਾਲ ਪਤੀ ਰੀਝ ਕੇ ਮੇਰੇ ਘਰ ਵਿੱਚ ਆ ਜਾਵੇ, ਮੇਰੇ ਹਿਰਦੇ ਉੱਤੇ ਟਿਕ ਜਾਵੇ? ਕਿਹੜਾ ਮੰਤਰ ਹੈ ਜਿਸ ਮੰਤਰ ਦੇ ਨਾਲ ਇਸ ਸੰਸਾਰ ਦੇ ਉੱਤੇ ਮੈਂ ਆਪਣੇ ਕੰਤ ਨੂੰ, ਆਪਣੇ ਪਤੀ ਨੂੰ, ਪਰਮੇਸ਼ਰ ਨੂੰ ਰਿਝਾ ਸਕਾਂ? ਕਿਹੜੀ ਵਸਤ ਹੈ ਜਿਹਦੇ ਨਾਲ ਮੇਰਾ ਪਤੀ ਪਰਮੇਸ਼ਰ ਖੁਸ਼ ਹੋ ਜਾਵੇ? ਤੇ ਬਾਬਾ ਫਰੀਦ ਜੀ ਕਹਿੰਦੇ, ਨਿਵਣ ਸੋ ਅੱਖਰ ਖਾਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਹੀ ਉਹ ਕੰਤ ਵਸ ਵਿੱਚ ਆਉਣਾ, ਤੇਰੀ ਜ਼ਬਾਨ ਉੱਤੇ ਬੋਲ ਹੋਵੇ ਮਿੱਠਾ। ਤੇ ਸਾਡੇ ਬੋਲ ਥੋੜ੍ਹੇ ਜਿਹੇ ਵਿਗੜ ਗਏ ਆ ਮੇਰੀ ਉਹ ਭੈਣੋ, ਇਹ ਧਿਆਨ ਦਿਓ। ਸਾਡੀ ਰਸੋਈ ਦੇ ਵਿੱਚੋਂ, ਸਾਡੇ ਘਰ ਦੇ ਵਿੱਚੋਂ ਜਦੋਂ ਬੋਲ ਵਿਗੜ ਜਾਣ, ਤੇ ਫਿਰ ਉਹਨਾਂ ਬੋਲਾਂ ਦਾ ਜਿਹੜਾ ਅਸਰ ਹੈ ਬੜਾ ਘੱਟ ਪੈਂਦਾ, ਸਮਾਜ ਦੇ ਉੱਤੇ ਬੜਾ ਬੁਰਾ ਪੈਂਦਾ। ਸਤਿਗੁਰੂ ਕਹਿੰਦੇ, ਸੱਜਣਾ ਆਪਣੇ ਬੋਲਾਂ ਨੂੰ ਸੰਭਾਲ, ਤੇਰੀ ਰਸਨਾ ਤੇ ਹੋਵੇ ਸਤਨਾਮ ਸ੍ਰੀ, ਗੱਜ ਕੇ ਆਖੋ ਸਤਨਾਮ ਸ੍ਰੀ। ਇਹ ਹੈ ਗੁਣ। ਤੇਰੇ ਮਨ ਦੇ ਅੰਦਰ ਹੰਕਾਰ ਨਾ ਹੋਵੇ ਵੀ ਸੱਜਣਾ ਮੈਂ ਤੇਰੇ ਨਾਲ ਲੜ ਲੱਗ ਕੇ ਆਈ ਹਾਂ, ਤੇ ਮੈਂ ਤਾਂ ਲਿਆਂਦਾ ਦਾਜ, ਤੇ ਮੈਂ ਕਰੂੰਗੀ ਆਪਣੀ ਮਨ ਮਰਜ਼ੀ, ਤੇ ਜੇ ਮੈਂ ਮਨ ਮਰਜ਼ੀ ਕਰੂੰਗੀ ਤੇ ਇੱਥੇ ਹੁਕਮ ਮੇਰਾ ਚੱਲੇਗਾ। ਪਤੀ ਰੀਝਿਆ ਨਹੀਂ, ਪਤੀ ਖੁਸ਼ ਨਹੀਂ ਹੋਇਆ ਤੇ ਕੀ ਲਾਭ ਹੈ? ਇੱਥੇ ਗੱਲ ਹੈ ਅੰਦਰੂਨੀ, ਪਰ ਮੈਂ ਬਾਹਰੀ ਤੌਰ ਉੱਤੇ ਵੀ ਬੇਨਤੀ ਕਰਾਂ ਮੇਰੀ ਉਹ ਭੈਣੋ, ਜਿਹੜੀ ਔਰਤ ਆਪਣੇ ਪਤੀ ਨੂੰ, ਆਪਣੇ ਘਰ ਵਾਲੇ ਨੂੰ ਗੁਲਾਮ ਬਣਾਏ, ਉਹ ਗੁਲਾਮ ਦੀ ਪਤਨੀ ਖਵਾਉਂਦੀ ਹੈ ਗੁਲਾਮ ਦੀ। ਜਿਹੜੀ ਪਤਨੀ ਆਪਣੇ ਪਤੀ ਨੂੰ ਬਣਾਏ ਰਾਜਾ, ਉਹਨੂੰ ਕੋਈ ਗੁਲਾਮ ਨਹੀਂ ਕਹਿੰਦਾ, ਕਹਿੰਦਾ ਇਹ ਰਾਣੀ ਹੈ, ਰਾਣੀ।
दुनियावी तौर उ भी असी जे विचरीए ना दुनियावी तौर उ भी तो मैं बेनती करा मेरी वो भैनों केड़ी औरत है केड़ी इस्त्री है जिहड़ी ये नहीं चाहती भी मेरे पति की शोभा ना हो। इत्थे गल है मत की। सतगुरु कहिंदे जे तेरी मत है गुलाम तो गुलाम वाली जिंदगी जिहड़ी है बड़ी माड़ी है बड़ी भैड़ी है गुलामां दी जिंदगी। गुरु नानक साहब सच्चे पातशाह जी प्रचार फेरिया ते गए आ भाई मरदाना जी भुख दे कारण सतगुरु जी दे कोलों बिना आग्या शहर वल नूं तुर पए ते जांदिआं जांदिआं अगे एक जादूगरनियां दा देश आया जादूगरनियां दा नगर शहर वस विच आ गए ते नूर शाह जादूगरनी नूर शाह ਇਹ ਜਾਦੂਗਰਨੀ ਨੇ ਭਾਈ ਮਰਦਾਨੇ ਨੂੰ ਮੋਹ ਲਿਆ। ਹੁਣ ਇੱਥੇ ਇਹ ਨਹੀਂ ਵੀ ਗੁਰੂ ਦੇ ਵਿੱਚ ਕੋਈ ਕਸਰ ਸੀ ਜਾਂ ਭਾਈ ਮਰਦਾਨਾ ਜੀ ਕੱਚੇ ਸਨ, ਇਹ ਸਾਡੇ ਵਾਸਤੇ ਇਤਿਹਾਸ ਦੇ ਅੰਦਰ ਸਾਨੂੰ ਸਮਝਾਉਣ ਦੇ ਲਈ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਭਾਵੇਂ ਲੱਖਾਂ ਕਰੋੜਾਂ ਲੋਕਾਂ ਨੂੰ ਠੱਗਣ ਦੇ ਵੱਲ ਹੋਣ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੇ ਵੱਲ ਹੋਣ, पर जदों तक उस परवदगार की निगाह सवली ने उदों तक यह सब कुछ सवाह है। यह किसे अर्थ ने किसे लाभ ने। नूर शाह ने भाई मरदाने नूं मोह लिया, सतगुरु गए फिर पिछे बड़ी कोशिश की नूर शाह ने, पर गुरु नानक साहब सच्चे पातशाह मोहे नहीं गए क्योंकि आप नारायण कला धार जग मैं परवरियो। जिस गुरु नूं तुसीं मानदे जे ना जिस गुरु दे दर उत्ते असीं आए हां उह रब आप उतर के आया। आप नारायण कला धार जग मह परवरियो नहीं मोए गए। चरणा ते ढह पई कहिंदी भी मेरे कोल बड़े तंत्र मंत्र मेरे कोल बड़े जादू टोने पर मैं तेनूं मोह नहीं सकी। पुरखा आया कित्थों? कहिंदे पहलां जिहनूं बन्ह के रखे उहनूं छड्डिआ चरणा ते ढह के दासी बन गए। पातशाह कृपा कर दिओ आ जिहड़े मेरे जंतर मंत्र मेरे जादू टूणे तेरे ते नहीं चल सके इहदा भाव इह किसे अर्थ नहीं। मैनूं उह मंत्र दिओ जिस मंत्र दे नाल मैं अपने जीवन नूं सफल करां। ते सतगुरु कहिंदे भी इह जादू टूणे छड्ड दे इह मन दीआं चतराइयां छड्ड दे। इसे करके गुरु अमरदास पातशाह जी रोजाना सानूं कहिंदे ने इह मन चंचला चतराई किने ना पाया चतराई ना पाया किने तू सुन मन मेरिया ए माया मोहनी जिन एत भरम भुलाया। ते आरंभ विच दास ने इसे करके बेनती की सी अज दा जिहड़ा महीना आ जिहड़ा महीना जा रहा भादोए भरम भुलाणिया दूजे लगा हेत लख शिंगार बनाया कारज ना ही केत। लखां शिंगार अपने घर दे विच लाया ते उह तन दे उत्ते कर रहा ਇਹ ਕਿਸੇ ਅਰਥ ਨੇ। ਭਾਈ ਗੁਰਦਾਸ ਜੀ ਦਾ ਇੱਕ ਵਚਨ ਤੁਹਾਡੇ ਨਾਲ ਸਾਂਝਾ ਕਰਨਾ। ਭਾਈ ਗੁਰਦਾਸ ਜੀ ਬੜਾ ਸੋਹਣਾ ਵਚਨ ਕਰਦੇ ਨੇ ਜਿਵੇਂ ਕਹਿੰਦੇ ਪੁਸ਼ਤ ਪਥਕ ਤੈ ਮਾਰਗ ਨਾ ਧਾਰੇ ਪੱਗ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਪੁਸ਼ਤ ਹੈ ਵੈਦ ਖਾਦ ਔਖਦ ਨਾ ਸੰਜਮ ਸਹਿ ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਐ। ਤੇ ਤੀਸਰਾ ਵਚਨ ਭਾਈ ਗੁਰਦਾਸ ਜੀ ਨੇ ਕੀਤਾ ਪੁਸ਼ਤ ਸੁਹਾਗਣ ਕਰਮ ਹੈ ਦੁਹਾਗਣ ਕਹਿ ਰਿਹਾ ਦੇ ਵਿਚਾਰ ਕਤ ਸਹਿਜਾ ਬੁਲਾਈਏ। ਕਿਵੇਂ ਉਹ ਸਹਿਜਾ ਦੇ ਉੱਤੇ ਆਣ ਕੇ ਆਰਾਮ ਕਰੇ ਕਿਵੇਂ ਮਨ ਉੱਤੇ ਉਹਦਾ ਨਾਮ ਸਤਨਾਮ ਸ੍ਰੀ ਕਿਵੇਂ ਟਿਕੇ ਜੀ ਰਿਹਾ ਦੇ ਵਿਚਾਰ ਰਿਹਦੇ ਵਿੱਚ ਤੇ ਆ ਵੀ ਭਾਈ ਫਲਾਣੇ ਦਾ ਰਹੇ ਕੱਖ ਨਾ ਅੱਜ 100 ਰੁਪਈਏ ਦੀ ਦੇਖ ਕਰਾਉਣੀ 100 ਦੀ ਅੱਜ ਮੈਂ ਅਰਦਾਸ ਕਰਕੇ ਆਉਣੀ ਆ ਵੀ ਇਹ ਅਰਦਾਸ ਅੱਜ ਮੈਂ ਵੱਡੇ ਭਾਈ ਸਾਹਿਬ ਕੋ ਅਰਦਾਸ ਕਰਾਉਣੀ ਹੈ ਵੀ ਉਹਦਾ ਰਹੇ ਕੱਖ ਨਾ ਰਿਹਾ ਦੇ ਵਿਚਾਰ ਮਨ ਤੇ ਖੋਟ ਹੈ ਨਾਵਣ ਚੱਲੇ ਤੀਰਥੀ। ਗੁਰੂ ਨਾਨਕ ਸਾਹਿਬ ਜੀ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਨਾਉਣ ਆਏ ਆ ਤੀਰਥਾਂ ਉੱਤੇ ਮਨ ਖੋਟਾ ਏ ਤੇ ਤਨ ਚੋਰ ਬਣਿਆ ਪਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਦਰਬਾਰ ਸੱਜਿਆ ਸੱਜੇ ਹੋਏ ਦਰਬਾਰ ਦੇ
दर्शन करने वास्ते संगत पहुंची है ते उस संगत दे विच एक चोर आया, चोर जिहदा नां इतिहास ने भाई मेरू लिखिया। भाई मेरू आण के गुरु अर्जन देव पातशाह जी दे दर्शन करदा, दर्शन करके जदों वापस जांदा ना ते अपनी धर्म पत्नी नूं कहिंदा वी भागवान ने, क्योंकि जिहड़ा चोर हुंदा घर नहीं दसदा मैं करदा की है। अपने इलाके विच वेखियो ओ मां दा पुत सरवणी है, वो चोर नहीं हुंदा, वो कहिंदी मेरे पुत वर्गा ते कोई है नहीं, चार दाने रोज लैके आउंदा ही, कदी कोई वस्त कदी कोई वस्त। वो अपने पुत नूं चोर दी निगाह नाल नहीं वेखदी, वो कहिंदी मेरा पुत साध है, घरे कोई जाके नहीं जे दसदा। ते इस वाल भाई मेरू वापस गया, वापस पहला चोरी करदा सी, घर जांदा सी, दसदा नहीं सी, पर गुरु अर्जन देव पातशाह जी दे दरबार अमृतसर की धरती सचखंड श्री हरिमंदर साहब दर्शन करके ना ते इस सरोवर विच कीता इशनान, रामदास सरोवर नहाते सब उतरे पाप कमाते। गुरु रामदास पातशाह जी दे सरोवर विच कीता इशनान, इशनान करके गुरु अर्जन देव पातशाह जी दे कीते दर्शन, सत संगत रूपी सरोवर दे विच बैठ के गुरमत गुरु की मत सिखी, गुरमत ते गुरु की मत लैके ना तो सतगुरु जी दे कोलों जदों वापस गया मन सारी दा सारा बदल गया। जाके कहिंदा भागवान ने आ जिहड़ी मझ बन्नी है ये चोरी दी, सियाणी सी गुणा वाली सुचजी, कहिंदे पते परमेश्वर जे चोरी दी है तो फिर लैके क्यों आया। कहिंदा मन बदल गया, हुण मैं एक मन बनाया भी मैं ये मझ वापस करवा। कहिंदे भी मन बदलिया किवें, कहिंदे मैं गुरु दे दर्शन कीते, सच्चे गुरु दे रब दे दर्शन करके आ, रब दे ये जिहड़ी मझ है मैं वापस करके आउणी है, ते जिन्ना इहनूं महीना हो गया डेढ़ महीना हो गया, जिन्ना दुध पीता उहदे पैसे भी नाल देणे आ, वापस करन चला गया। सतगुर गुणी निधान है, गुण कर बख्शे औगुण यारे, ये गुणा की सांझ है। जिस वेले गया ना वापस ते बुजुर्ग ने मझ पछाणी, कहिंदा भलिया पुरशा तेरा धन्नवाद, आ वेखो किड्डी वड्याई है। सामने वाले ने चोर की निगाह नाल नहीं वेख्या, अज असीं वेखदे हां जी कोई भला कम भी करे तो उहनूं फड़ के पहला कुट दिंदे आ। वो गया मझ वापस की, मझ लैण वाले ने उहदा धन्नवाद किया, मन में प्रेम जागया भी गुरु किन्ना दयावान है, मैनू चोर तो साध बना दिता, खुद सतनाम श्री मैनू चोर तो साध बना दिता, भला पुरश बना दिता। सामने वाला कहिंदा भलिया पुरखा तेरा धन्नवाद, डेढ़ महीना हो गया सी मझ गवाची नू, मझ वापस कर गया। ते सामने खलो के हाथ जोड़ के कहिंदा गुरु क्या सिखा भलिया पुरखा, ये मझ दा चोर भी मैं। कहिंदे जीवन किवें बदल गया, मारिया कुटिया नहीं, तेरा धन्नवाद, जीवन किवें बदल गया। कहिंदे मैं गुरु अर्जन देव पातशाह जी दे दरबार दे दर्शन करके आया। सांझ करीजै गुण है केरी, छोड़ अवगुण चली है, ये गुणा दा घर है। सतगुरु रहमतां करके अपने सिख नूं अपने चरणां दे नाल प्रीत बख्श देंदा। ये वो थां है जिन्हों भाई गुरदास जी ने साध संगत परमहंस कह के वडाया, ये परमहंस है। मैं ये सारा कवित तुहाडे सामने नहीं रखना, पर इहदी अखीरली सतर साडे सारिआं दे काम आओ। उत भाव उत्थे सरोवर मान सरोवर दे उत्ते बैठा होया हंस, उत बग पाग लाग बगला हंसां दे कोल बैठा होया, उत बग बंस हंस बगले हंसां दे कोल जाके बह गए। बड़े ध्यान नाल सुणियो, हंस दी बिरती है भी ओ दुध ते पानी नूं नखेड़ दिंदा, वो डड्डियां मछियां नहीं खांदा, वो केवल सुचे मोती खांदा। पर हंस दी बिरती यह है भी केवल वो आप ही मोती लभ सकदा, आप ही वो दुध ते पानी नूं नखेड़ सकदा, बगले दे विच ताकत नहीं भर सकदा। उत बग बगला हंस दे नाल मिलके दुबधा ना मेट सके,
हंस उहदी दुविधा नहीं खत्म कर सकता। उत बग बंस हंस हंसां दे कोल बह गया, दुविधा ना मेट सके, पर हंस उहदी दुविधा नहीं मेट सकता। पर अज जिथे तुसी बैठे जे, इत भाव इत्थे भाई गुरदास जी कहिंदे जिथे तुसी बैठे जे, जिन्हों भाई गुरदास जी ने परमहंस कहा, इत काग पाग लाग, इत्थे आण के काम बिरती वाला भाव मलीन मत वाला भैड़ी मत वाला, इत काग पाग सम, सम दा भाव है बराबरता। आ संगत विच आण के बैठे जे, सतगुरु जी दी संगत विच बैठे जे, मलीन मत वाला भी उस परमात्मा दे दर उत्ते प्रवान हो जांदे, सतगुरु उस मलीन मत नूं भी निर्मल मत कर दिंदा। इस करके भाई गुरदास जी कहिंदे पूछत सुहागण कर्म है दुहागण कह, रिदे बे पचार कत सहजा बुलाइए। किवें आखांगे भी सहजा उत्ते भाव हिरदे विच आण के बस भाई साहब जी मन टेकदा नहीं, की करिए जी, बाणी पढ़दे आ सवेरे सवेरे कम चेते आ जांदे, भैणां कहिंदियां की करिए भाई साहब जी, तुसीं कहिंदे बाणी पढ़ो, आ परिवार नूं किवें संभालना, मेरी बेनती है प्रशादा वेलदिआं वेलदिआं रब दा शुक्र करिया करो भी आ जिहड़ा आटे दा पेड़ा इह रब ने दिता, ते मैं तेरा शुक्र करदी आ पातशाह। कईआं दे घर इह वी नहीं, इह कईआं दे घर इह वी नहीं, इह गिला ना करिया करो। असीं इक नज़म पढ़दे आ कि इस संसार दे उत्ते इक ना दे कर पुत पुतां कर पुत्रे, इक ना दे कर धी धियां कर दोतरे। यह वंश है जी, कईआं दे चार चार पांच पांच जवाक ने, पर नजम लिखण वाला कहिंदा इक ना दे कर इक, जे ओह भी जाए मार, कौन आखे साहिब नूं वजीदा, इंज नहीं इंज कर। जिहदी उदाहरण गुरु अर्जन देव पातशाह जी सुखमणी साहिब विच दिंदे ने, दस वस्तु लई पाशे पावे, एक वस्त कारण विखोट गवावे, एक पीना दे दस पीहर ले, तौ मूड़ा को का करे। हे मूर्ख, जे तेरे को एक वस्त खो ली ते दस वस्तां दित्तियां ते तू नाराज हुन्ना, तू आखदा मैनू दिता की, ना मेरे शरीर उत्ते छत, ना मैनू खाण लई प्रशादा, पर कदे अपने शरीर वर निगाह मारियो, इस शरीर विचों एक अख, कोई कहे ना मैं तेनू करोड़ रुपया दिना, ना भाई मैं ये नहीं वेचदा। कोई कह देवे ना भी मैनू गुरदा दे दे, ना भाई मैं नहीं वेचदा। शराबी कबाबी कोई नशे विच गुलतान होवे ते वेच सकदा, पर जिहड़ा शरीर की संभाल करता कहिंदा मैनू अरबा खरबा रुपया मिल जाए, मैं शरीर का एक अंग नहीं दिंदा। वो सजना आ शरीर दिता, इन्ना कुछ बख्शिया, इस शरीर दे विच जिंद टिकाई, जियो पाए पिंड जिन साजिया, दिता पहनण खाण जिन्हें सब कुछ दे दिता, होर की चाहिदा। जिस दिन यह जिंद चलेगी आ शरीर किसे काम दा नहीं, उस परमात्मा का शुक्र करया कर, ते शुक्र करके शुकराना करके अपने घर विच मेरी वो पैणों प्रशादा बनाया करो। वाहेगुरु वाहेगुरु बोलदिया मंदे बचना नूं त्याग दिए, आ तीन गुण, ए त्रै भैणे वेस कर, तां वस आवी कंत, तां ही वस आवेगा ना, जे जबान उत्ते बोल मिठे होण, जे चंगे गुण धारण किते होण, ते जिस दिन चंगे गुण लैके सतगुरु जी दे कोल आवांगे ना, चंगी मत लैके ते आण के सतगुरु अगे करके अरदास, पातशाह तेरा शुक्र है, कृपा कीती तू अपने चरणा दे नाल प्रीत बख्शी।

0: ਸ਼ਿੰਗਾਰ ਕਰ ਕਰਕੇ ਮਨ ਵਿੱਚ ਕਹਿ ਲਈਏ ਵੀ ਸ਼ਾਇਦ ਰੱਬ ਵੱਸ ਜਾਵੇ, ਮੈਂ ਬੇਨਤੀ ਕਰਾਂ ਇਸ ਗੱਲ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਅਤੇ ਇਹਦੇ ਵਿੱਚ ਕੋਈ ਝਿਜਕ ਨਹੀਂ। ਬਾਣੀ ਬੜੀ ਪੜ੍ਹੀ ਜਾਂਦੀ ਹਰ ਘਰ ਦੇ ਵਿੱਚ, ਟੀ ਵੀ ਦੇ ਰਾਹੀਂ, ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਘਰਾਂ ਦੇ ਵਿੱਚ ਬਾਣੀ ਪੜ੍ਹਦੇ ਸੁਣਦੇ ਹਾਂ। ਪ੍ਰਚਾਰ ਦੀ ਕੋਈ ਕਮੀ ਨਹੀਂ, ਹਰ ਨਗਰ ਦੇ ਵਿੱਚ ਸਾਡੇ ਸਿੰਘ ਪ੍ਰਚਾਰਕ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਸਿੰਘ ਹਰ ਘਰ ਘਰ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ। ਕਈ ਗਲਾ ਕਰਦੇ ਆ ਜੀ ਵੀ ਗਿਆਨੀ ਜੀ ਤੁਸੀਂ ਕਹਿੰਦੇ ਜੇ ਸਾਡੇ ਨਗਰ 'ਤੇ ਕੋਈ ਆਇਆ ਨਹੀਂ, ਤਾਂ ਮੇਰੀ ਬੇਨਤੀ ਹੈ 12 ਸਾਲ ਲਗਾਤਾਰ ਅਰਦਾਸ ਨੇ ਪ੍ਰਚਾਰ ਕੀਤਾ ਅਤੇ ਆਪਣੇ ਇਲਾਕੇ ਵਿੱਚ ਵੀ ਕੋਈ 6-7 ਮਹੀਨੇ ਲਾਏ ਸੀ ਅਤੇ ਜਦੋਂ ਸਵੇਰੇ ਕਥਾ ਕਰਨ ਜਾਣਾ ਨਾ ਤਾਂ ਗੁਰਦੁਆਰੇ ਕੇਵਲ ਭਾਈ ਹੁੰਦਾ, ਬਾਕੀ ਸਾਰੇ ਸੁੱਤੇ ਹੁੰਦੇ ਅਤੇ ਭਾਈ ਮਹਾਰਾਜ ਦੀ ਤਾਬਿਆ ਬੈਠਾ ਹੁੰਦਾ ਅਤੇ ਪ੍ਰਚਾਰਕ ਸਟੇਜ ਦੇ ਉੱਤੇ ਬਹਿ ਕੇ ਕੋਈ 2-4 ਘੜੀਆਂ ਕਥਾ ਕਰਕੇ ਚਲਾ ਜਾਂਦਾ। ਪਿੰਡ ਵਾਲੇ ਕਹਿੰਦੇ ਸਾਡੇ ਕੋਲ ਆਉਂਦਾ ਕੋਈ ਨਹੀਂ। ਪ੍ਰਚਾਰ ਬਹੁਤ ਹੋ ਰਿਹਾ, ਕਹਿਣ ਤੋਂ ਭਾਵ ਪ੍ਰਚਾਰ ਬਹੁਤ ਹੋ ਰਿਹਾ, ਹਰ ਘਰ ਦੇ ਵਿੱਚ ਜਾ ਕੇ ਪ੍ਰਚਾਰਕ, ਹਰ ਨਗਰ ਦੇ ਵਿੱਚ, ਹਰ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦੇਣ ਵਾਸਤੇ ਪ੍ਰਚਾਰਕ ਤਿਆਰ ਤਤਪਰ ਰਹਿੰਦੇ ਨੇ। ਹੋਇਆ ਕਿ ਸਾਡਾ ਭਾਂਡਾ ਨਹੀਂ ਤਿਆਰ, ਵਸਤ ਲੈਣ ਵਾਸਤੇ ਆਏ ਹਾਂ ਅਤੇ ਵਸਤ ਦਾ ਪਤਾ ਨਹੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਮਤ ਸੀਜੈ ਕੰਤ ਨਾ ਆਵਈ ਈਵੈ ਬਿਰਥਾ ਜਾਏ। ਜੇ ਮੰਨ ਲਾ ਸ਼ਿੰਗਾਰ ਕਰ ਲਿਆ, ਮੂੰਹ ਹੱਥ ਧੋ ਕੇ ਤਨ ਉੱਤੇ ਸ਼ਿੰਗਾਰ ਕਰ ਹੀ ਲਿਆ ਤੇ ਪਤੀ ਅਜੇ ਆਇਆ ਨਹੀਂ ਤੇ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਹੈ? ਕਿਸੇ ਅਰਥ ਨਹੀਂ, ਉਹ ਸ਼ਿੰਗਾਰ ਕਿਸੇ ਅਰਥ ਨਹੀਂ, ਕਿਸੇ ਕੰਮ ਨਹੀਂ ਆਉਂਦਾ।
1: ਕਾਮਨ ਫਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ।
0: ਇਹ ਭਾਈ ਜੇ ਖਸਮ ਰੀਝ ਜਾਵੇ ਤੇ ਫਿਰ ਇਹ ਕੀਤਾ ਹੋਇਆ ਸ਼ਿੰਗਾਰ ਕਿਸੇ ਅਰਥ ਹੈ?
1: ਕੀਆ ਤਉ ਪਰਵਾਨ ਹੈ ਜਾ ਸਹੁ ਧਰੇ ਪਿਆਰ।
0: ਜੇ ਖਸਮ ਦੇ ਨਾਲ ਪਿਆਰ ਪੈ ਜਾਵੇ ਫਿਰ ਹੀ ਕੀਤਾ ਹੋਇਆ ਸ਼ਿੰਗਾਰ ਭਾਵ ਮਨ ਦੇ ਅੰਦਰ ਜਪਿਆ ਹੋਇਆ ਪਰਮਾਤਮਾ ਦਾ ਨਾਮ, ਉਹਦੀ ਯਾਦ, ਜੇ ਪਿਆਰ ਬੱਝੇ, ਜੇ ਪਿਆਰ ਤੋਂ ਹੀਣਾ ਤਾਂ ਫਿਰ ਕੋਈ ਅਰਥ ਨਹੀਂ। ਬਿਨਾਂ ਪਿਆਰ ਤੋਂ ਬੱਧਾ ਚੱਟੀ ਜੋ ਕਰੈ ਨਾ ਗੁਣ ਨਾ ਉਪਕਾਰ। ਬੰਨ ਕੇ ਐਵੇਂ ਘੰਟਿਆਂ ਮੱਧੀ ਬਹਿ ਕੇ ਵੀ ਮੈਂ ਤਪ ਕਰ ਰਿਹਾ, ਮੈਂ ਸਿਮਰਨ ਕਰ ਰਿਹਾ, ਕੋਈ ਫਾਇਦਾ ਨਹੀਂ ਜਦੋਂ ਤੱਕ ਅੰਦਰ ਪ੍ਰੇਮ ਨਹੀਂ ਹੈ।
1: ਭਉ ਸਿਗਾਰ ਤਬੋਲ ਰਸ ਭੋਜਨ ਭਾਉ ਕਰੇ।
0: ਭਾਈ ਜਿਵੇਂ ਸਮਾਜ ਦੇ ਵਿੱਚ ਅਸੀਂ ਵੇਖਦੇ ਹਾਂ ਵੀ ਸ਼ਿੰਗਾਰ ਕਰਨ ਵਾਲੀਆਂ ਜੀਵ ਰੂਪੀ ਇਸਤਰੀਆਂ ਬੜਾ ਸੋਹਣਾ ਸ਼ਿੰਗਾਰ ਬਾਹਰੀ ਤੌਰ ਉੱਤੇ ਤਨ 'ਤੇ ਕਰਦੀਆਂ ਨੇ। ਸਤਿਗੁਰ ਕਹਿੰਦੇ ਤੂੰ ਵੀ ਸ਼ਿੰਗਾਰ ਕਰ ਪਰ ਤੇਰੇ ਅੰਦਰ ਭਾਉ, ਭਾਉ ਸ਼ਬਦ ਹੁੰਦਾ ਹੈ ਡਰ ਅਤੇ ਭਾਉ ਦਾ ਭਾਉ ਦਾ ਭਾਵ ਹੈ ਪ੍ਰੇਮ ਅਤੇ ਭਾਉ ਦਾ ਅਰਥ ਹੈ ਡਰ। ਭਾਉ ਸ਼ਿੰਗਾਰ ਤੰਬੋਲ ਰਸ, ਪਾਣ ਦਾ ਰਸ, ਜਿਵੇਂ ਪਾਣ ਚਬਾਉਣ ਵਾਲੇ ਪਾਣ ਚਬਾਉਂਦੇ ਨੇ, ਤੇਰੀ ਜ਼ਬਾਨ ਉੱਤੇ ਜਦੋਂ ਹੋਵੇ ਸਤਨਾਮ ਸ੍ਰੀ, ਤੇਰੀ ਜ਼ਬਾਨ ਰਸ ਨਾਲ ਭਰ ਜਾਵੇ। ਜਿਵੇਂ ਪਾਣ ਖਾਣ ਵਾਲੇ ਪਾਣ ਦਾ ਰਸ ਲੈਂਦੇ ਨੇ, ਤੂੰ ਸੱਜਣਾ ਪਰਮਾਤਮਾ ਦੇ ਨਾਮ ਦਾ ਰਸ ਲੈ। ਇਹ ਪ੍ਰੇਮ ਵਾਲਾ ਭੋਜਨ, ਭੋਜਨ ਭਾਉ ਕਰੇ, ਆਪਣੇ ਅੰਦਰ ਆਪਣੇ ਪਤੀ ਦਾ ਡਰ ਰੱਖ ਕੇ, ਭਾਉ ਡਰ ਅਤੇ ਭਾਉ ਪ੍ਰੇਮ, ਉਹਦੇ ਨਾਲ ਪ੍ਰੇਮ ਬਣਾ। ਜਿਸ ਦਿਨ ਤੇਰਾ ਪ੍ਰੇਮ ਉਹਦੇ ਨਾਲ ਬਣ ਗਿਆ, ਤੇਰੇ ਹਿਰਦੇ ਵਿੱਚ ਨਾਮ ਵਸ ਜਾਵੇਗਾ।
1: ਤਨ ਮਨ ਸੌਂਪੇ ਕੰਤ ਕਉ ਤਉ ਨਾਨਕ ਭੋਗ ਕਰੇ।
0: ਆ ਸਰੀਰ, ਤਨ ਮਨ, ਆਪਣਾ ਮਨ ਵੀ ਦੇਣਾ, ਮਨ ਅਸੀਂ ਦਿੰਦੇ ਨਹੀਂ, ਸਰੀਰ ਕਰਕੇ ਤੇ ਮੱਥਾ ਟੇਕ ਦਿੰਦੇ ਹਾਂ। ਤਨ ਮਨ ਸੌਂਪੇ ਕੰਤ ਕਉ, ਆਪਣੇ ਪਤੀ ਨੂੰ ਆਪਣਾ ਮਨ ਅਤੇ ਆਪਣਾ ਸਰੀਰ ਸੌਂਪ ਦੇ, ਤਾਂ ਹੀ ਤੇਰੇ ਕੀਤੇ ਹੋਏ ਹਰ ਕੰਮ ਉਹ ਪਰਮਾਤਮਾ ਦੇ ਦਰ 'ਤੇ ਕਬੂਲ ਹਨ।

0: ਮੇਰੀਆਂ ਭੈਣਾਂ ਕੱਜਲ ਲਾਉਂਦੀਆਂ ਨੇ ਕੱਜਲ। ਸਤਿਗੁਰੂ ਕਹਿੰਦੇ ਕੱਜਲ ਲਾਉਣਾ ਹੈ ਤੇ ਪਰਮਾਤਮਾ ਦੇ ਨਾਮ ਦਾ, ਆਪਣੇ ਤਨ ਦਾ ਸ਼ਿੰਗਾਰ ਕਰਨ ਵਾਸਤੇ। ਕਈ ਭੈਣਾਂ ਇਸ ਸਿਰ ਦੇ ਉੱਤੇ ਬੜੇ ਸੋਹਣੇ ਫੁੱਲ ਜਿਹਨੂੰ ਕਜਰਾ ਕਹਿ ਦਿੰਦੇ ਨੇ, ਕਈ ਇਲਾਕਿਆਂ ਦੇ ਵਿੱਚ ਉਹ ਅੱਜ ਵੀ ਆਪਣੇ ਜੂੜੇ ਨਾਲ ਫੁੱਲ ਬੰਨਦੀਆਂ ਨੇ। ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ, ਜੇ ਜੀਵ ਰੂਪੀ ਇਸਤਰੀ ਨੇ ਬਾਹਰੀ ਤੌਰ ਉੱਤੇ ਇਹ ਸਾਰੇ ਪਦਾਰਥ ਲੈ ਕੇ ਸ਼ਿੰਗਾਰ ਕਰ ਲਿਆ ਹੈ।
1: ਸਿਜੈ ਕੰਤ ਨ ਆਇਓ ਏਵੈ ਭਇਆ ਵਿਕਾਰ,
0: ਬਾਹਰੀ ਤੌਰ ਉੱਤੇ ਤੇ ਸ਼ਿੰਗਾਰ ਕਰ ਲਿਆ ਪਰ ਉਹ ਪਤੀ ਨਹੀਂ ਰੀਝਿਆ, ਕਿਉਂਕਿ ਅਜੇ ਅੰਦਰ ਨਹੀਂ ਨਾ ਵਸਿਆ। ਬਾਹਰੋਂ ਮਨ ਕਰਕੇ ਤਨ ਕਰਕੇ ਤੇ ਪਿਆਰ ਕਰ ਲਿਆ ਵੀ ਮੈਂ ਤੇਰੀ ਪਤਨੀ, ਮੈਂ ਪਤੀਵ੍ਰਤਾ ਧਰਮ ਨਿਭਾਉਂਦੀ ਹਾਂ, ਪਰ ਅੰਦਰ ਨਹੀਂ ਵਸਿਆ, ਜਿਸ ਕਰਕੇ ਇਹ ਕੀਤਾ ਹੋਇਆ ਸ਼ਿੰਗਾਰ ਤੇਰੇ ਕੰਮ ਨਹੀਂ ਆਇਆ।
1: ਮਹੱਲਾ ਤੀਜਾ ਧਨ ਪਿਰ ਇਹ ਨਾ ਆਖੀਅਨ ਬਹਿਣ ਇਕੱਠੇ ਹੋਏ।
0: ਸਾਰੇ ਜਿੰਨੇ ਵੀ ਅਸੀਂ ਜੁੜ ਬੈਠੇ ਹਾਂ, ਮੇਰੀਆਂ ਭੈਣਾਂ ਤੇ ਮੇਰੇ ਭਾਈ, ਇਹ ਪਾਵਨ ਸਲੋਕ ਬੜੇ ਕਮਾਲ ਦਾ ਹੈ ਤੇ ਸਾਡੇ ਸਾਰਿਆਂ ਵਾਸਤੇ। ਕਹਿੰਦੇ ਇਸ ਸੰਸਾਰ ਦੇ ਉੱਤੇ ਸੰਸਾਰੀ ਤੌਰ ਉੱਤੇ ਜੇ ਵਿਆਹ ਕਰਾ ਲਿਆ ਜਾਵੇ ਤੇ ਦੋ ਪਤੀ ਤੇ ਪਤਨੀ ਸਰੀਰ ਕਰਕੇ ਇੱਕ ਹੋ ਜਾਣ, ਵਿਆਹ ਹੋ ਗਿਆ, ਇਸ ਸੰਸਾਰ ਦੇ ਉੱਤੇ ਉਹਨਾਂ ਦਾ ਦੰਪਤੀ ਜੀਵਨ ਉਹਦੀ ਸ਼ੁਰੂਆਤ ਹੋ ਗਈ ਹੈ।
1: ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ।
0: ਕਹਿੰਦੇ ਜੇ ਦੁਨਿਆਵੀ ਤੌਰ ਉੱਤੇ ਸਰੀਰ ਦਾ ਸਰੀਰ ਦੇ ਨਾਲ ਸੰਬੰਧ ਭਾਵ ਸਰੀਰ ਕਰਕੇ ਤੇ ਇੱਕੋ ਜੇ ਸੋਹਣੇ ਸਮੱਖੇ, ਕਹਿੰਦੇ ਇਹ ਜੋੜੀ ਹੈ ਬੜੀ ਸੋਹਣੀ ਲੱਗਦੀ ਹੈ, ਪਰ ਉਹਨਾਂ ਦੇ ਆਪਸੀ ਵਿਚਾਰ ਨਹੀਂ ਮਿਲਦੇ। ਕਈ ਵਾਰ ਐਸਾ ਤਲਾਕ ਹੁੰਦੇ ਆ ਜੀ ਸਮਾਜ ਵਿੱਚ। ਸਤਿਗੁਰੂ ਕਹਿੰਦੇ ਸੱਜਣਾ ਜਦੋਂ ਤੱਕ ਔਰਤ ਤੇ ਮਰਦ ਦਾ ਮਨ ਨਹੀਂ ਮਿਲਦਾ, ਉਹਦੇ ਸੁਭਾਅ ਉਹਦੇ ਕਰਮ ਨਹੀਂ ਮਿਲਦੇ ਗ੍ਰਹਿਸਥੀ ਜੀਵਨ ਵਿੱਚ, ਉਹ ਘਰ ਕਦੇ ਸੁਖੀ ਨਹੀਂ ਵੱਸ ਸਕਦਾ। ਜਦੋਂ ਤੱਕ ਅਧਿਆਤਮਿਕ ਤੌਰ ਉੱਤੇ ਸਾਡੇ ਗੁਣ ਪਰਮਾਤਮਾ ਦੇ ਗੁਣਾਂ ਦੇ ਨਾਲ ਮਿਲਦੇ ਨਹੀਂ, ਭਾਵ ਪਰਮਾਤਮਾ ਦੇ ਗੁਣਾਂ ਨੂੰ ਅਸੀਂ ਧਾਰਨ ਨਹੀਂ ਕਰਦੇ, ਉਸ ਸਮੇਂ ਤੱਕ ਸੱਜਣੋ ਸਾਡੇ ਹਿਰਦੇ ਵਿੱਚ ਪ੍ਰੇਮ ਨਹੀਂ ਬੱਝ ਸਕਦਾ। ਉਹੀ ਧਨ ਪਿਰ ਨੇ, ਉਹੀ ਚੰਗੇ ਜੀਵ ਰੂਪੀ ਪਤੀ ਤੇ ਪਤਨੀ, ਇਸਤਰੀ ਤੇ ਮਰਦ ਪਰਮਾਤਮਾ ਨੂੰ ਪਾਉਂਦੇ ਨੇ ਜਿਨ੍ਹਾਂ ਦਾ ਮਨ ਉਸ ਪਰਮਾਤਮਾ ਦੇ ਨਾਲ ਮਿਲ ਗਿਆ ਹੈ।
1: ਪੌੜੀ,
0: ਇਹ ਪੌੜੀ, ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉਪਦੇਸ਼ ਕਰਦੇ ਹਨ।
1: ਭੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ।
0: ਭੈ ਡਰ, ਬੰਦੇ ਦੇ ਮਨ ਅੰਦਰ ਡਰ ਨਾ ਹੋਵੇ ਤੇ ਮਾਂ ਪਿਓ ਦੇ ਨਾਲ ਵੀ ਨਹੀਂ ਪਿਆਰ ਕਰਦਾ। ਮਾਂ ਪਿਓ ਦਾ ਡਰ ਤੇ ਦੁਨੀਆਂ ਦੇ ਕੋਈ ਝਗੜੇ ਝੇੜੇ ਪਏ ਹੋਣ ਕਿਸੇ ਦੁਸ਼ਮਣ ਦਾ, ਉਹ ਡਰ ਬੜਾ, ਇਹਨਾਂ ਦੋਵਾਂ ਦੇ ਵਿੱਚ ਅੰਤਰ ਹੈ। ਮਾਂ ਪਿਓ ਦਾ ਡਰ ਬੱਚੇ ਨੂੰ ਮਾਂ ਪਿਓ ਦੇ ਨਾਲ ਪਿਆਰ ਬਣਾਉਂਦਾ, ਬਾਹਰੀ ਤੌਰ ਉੱਤੇ ਦੁਸ਼ਮਣ ਦਾ ਡਰ ਜਿਹੜਾ ਹੈ ਬੰਦੇ ਨੂੰ ਡਰਪੋਕ ਬਣਾ ਦਿੰਦਾ, ਉਹ ਅੰਦਰ ਵੜ ਜਾਂਦਾ, ਲੁਕ ਜਾਂਦਾ। ਸਤਿਗੁਰੂ ਕਹਿੰਦੇ ਸੱਜਣਾ ਤੇਰਾ ਪਿਆਰ ਵੀ ਪਰਮਾਤਮਾ ਦੇ ਨਾਲ ਮਾਂ ਬਾਪ ਵਾਲਾ ਹੋਣਾ ਚਾਹੀਦਾ, ਕਿਉਂਕਿ ਭੈ ਬਿਨ ਭਗਤ ਨਾ ਹੋਵੇ। ਜਦੋਂ ਤੱਕ ਡਰ ਨਹੀਂ ਅਸੀਂ ਬਹਿੰਦੇ ਨੇ, ਡਰ ਹੈ ਨਾ ਵੀ ਸਤਿਗੁਰੂ ਜੀ ਦੀ ਸਵਾਰੀ ਬੈਠੀ ਹੈ, ਸਤਿਗੁਰੂ ਜੀ ਸਜੇ ਹੋਏ ਨੇ ਤੇ ਕਥਾ ਵਿਚਾਰ ਹੋ ਰਹੀ ਹੈ ਤੇ ਸਾਰਿਆਂ ਦੇ ਮਨ ਵਿੱਚ ਡਰ ਹੈ ਵੀ ਇੱਥੇ ਕੋਈ ਐਸਾ ਕਰਮ ਨਾ ਕਰ ਜਾਈਏ, ਪਰ ਜੇ ਨਾ ਹੋਵੇ ਤੇ ਅਸੀਂ ਇੱਕ ਦੂਜੇ ਨਾਲ ਲੜੀਏ, ਝਗੜੀਏ, ਗੱਲਾਂ ਕਰੀਏ, ਚੁਗਲੀਆਂ ਕਰੀਏ। ਸਤਿਗੁਰੂ ਕਹਿੰਦੇ ਆਪਣੇ ਅੰਦਰ ਪਰਮਾਤਮਾ ਦਾ ਡਰ ਅਦਬ ਰੱਖ, ਤੇਰੇ ਅੰਦਰ ਭਗਤੀ ਵੱਸ ਜਾਵੇਗੀ, ਕਿਉਂਕਿ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ, ਪਰਮਾਤਮਾ ਦੇ ਨਾਲ ਪਿਆਰ ਨਹੀਂ ਬੱਝਦਾ।
1: ਸਤਿਗੁਰ ਮਿਲਿਆ ਭਉ ਉਪਜ ਭੈ ਪਾਏ ਰੰਗ ਸਵਾਰ।
0: ਸਤਿਗੁਰੂ ਦੇ ਦਰ ਉੱਤੇ ਆਣ ਕੇ ਅੰਦਰ ਡਰ ਬੱਝਦਾ ਹੈ ਜੀ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਂਦੇ ਹਾਂ, ਕਿਸੇ ਵੀ ਗੁਰੂ ਘਰ ਦੇ ਵਿੱਚ ਜਾ ਕੇ ਮੱਥਾ ਟੇਕਦੇ ਹਾਂ, ਜਦੋਂ ਗੁਰਦੁਆਰੇ ਦੇ ਅੰਦਰ ਪੈਰ ਰੱਖਦੇ ਹਾਂ, ਕਦਮ ਬੜੇ ਧਿਆਨ ਨਾਲ ਰੱਖਦੇ ਹਾਂ ਵੀ ਕਿਤੇ ਇੱਧਰ ਉੱਧਰ ਕਦਮ ਨਾ ਜਾਵੇ, ਸਾਡਾ ਧਿਆਨ ਨਾ ਇੱਧਰ ਉੱਧਰ ਜਾਵੇ, ਕਿਉਂਕਿ ਸਾਨੂੰ ਸਤਿਗੁਰੂ ਵੇਖਦਾ। ਪਰ ਜਿਹੜਾ ਬੰਦਾ ਇਹ ਗੱਲ ਨਹੀਂ ਨਾ ਸੋਚਦਾ ਵੀ ਸਤਿਗੁਰੂ ਕਿਹੜਾ ਵੇਖਦਾ ਜੀ, ਜੋ ਮਰਜ਼ੀ ਕਰੀ ਜਾਈਏ, ਫਿਰ ਉਹ ਮਨਮੁਖੀ ਹਮੇਸ਼ਾ ਹੀ ਮਨ ਦੀ ਮਤ ਪਿੱਛੇ ਚੱਲ ਕੇ ਖੁਆਰ ਹੁੰਦਾ ਹੈ। खैर सतगुरु कहिंदे सजना सतगुर मिलिया भाउ उपजे, सतगुर मिल पवे ते अंदर भाउ डर, डर दा भाव है अदब, अंदर अदब पैदा हो जाता है ते पै भाई रंग सवार, फिर अंदर जेड़ा है ना शिंगार सोहना रंग सोहना शिंगार परमात्मा दा नाम सतनाम श्री ਇਹ ਹਿਰਦੇ ਵਿੱਚ ਵਸ ਜਾਂਦਾ ਹੈ।
1: ਤਨ ਮਨ ਰੱਤਾ ਰੰਗ ਸਿਓ ਹਉ ਮੈਂ ਤ੍ਰਿਸ਼ਨਾ ਮਾਰ।
0: ਸੱਚਾ ਸਤਿਗੁਰੂ ਮਿਲ ਜਾਵੇ ਉਹਦਾ ਸਰੀਰ ਵੀ ਤੇ ਉਹਦਾ ਮਨ ਵੀ ਰੰਗਿਆ ਜਾਂਦਾ। ਤਨ ਮਨ ਰੱਤਾ ਰੱਤਿਆ ਗਿਆ, ਰੰਗਿਆ ਗਿਆ, ਰੰਗ ਸਿਓ ਪਰਮਾਤਮਾ ਦੇ ਨਾਮ ਰੰਗ ਦੇ ਨਾਲ ਰੰਗਿਆ ਗਿਆ। ਹਉ ਮੈਂ ਤ੍ਰਿਸ਼ਨਾ ਮਾਰ, ਉਹ ਫਿਰ ਮੈਂ ਨਹੀਂ ਕਰਦਾ, ਮੇਰੀ ਮੇਰੀ ਨਹੀਂ ਕਰਦਾ, ਉਹਦੇ ਅੰਦਰੋਂ ਹਉਮੈ ਤੇ ਆ ਮਾਇਆ ਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ।
1: ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ।
0: ਮੁਰਾਰ ਦੈਂਤ ਨੂੰ ਮਾਰਨ ਵਾਲਾ ਭਾਵ ਪਰਮਾਤਮਾ ਇਸ ਸੰਸਾਰ ਦੇ ਉੱਤੇ, ਉਹ ਪਰਮਾਤਮਾ ਜਿਸ ਵੇਲੇ ਮਨ ਤਨ ਨਿਰਮਲ, ਨਿਰਮਲ ਦਾ ਭਾਵ ਹੈ ਮਲ ਤੋਂ ਰਹਿਤ, ਜਿਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਔਗੁਣ ਨਾ ਹੋਵੇ, ਕਿਸੇ ਦੇ ਪ੍ਰਤੀ ਕੋਈ ਮਾੜਾ ਨਾ ਸੋਚਦਾ ਹੋਵੇ, ਉਹ ਮਨ ਤਨ ਨਿਰਮਲ ਅਤ ਸੋਹਣਾ, ਉਹ ਸੋਹਣਾ ਬਣ ਜਾਂਦਾ ਹੈ ਕਿਉਂਕਿ ਉਹਨੂੰ ਭੇਟਿਆ ਭਾਵ ਮਿਲ ਗਿਆ। ਕੌਣ? ਪਰਮਾਤਮਾ। ਮੁਰ ਆਰ ਪਰਮਾਤਮਾ, ਉਹ ਪਰਮਾਤਮਾ ਉਹਨੂੰ ਮਿਲ ਗਿਆ ਹੈ।
1: ਭਾਉ ਭਾਉ ਸਭ ਤਿਸ ਦਾ ਸੋ ਸੱਚ ਵਰਤ ਸੰਸਾਰ।
0: ਸਾਰੀ ਸੰਗਤ ਆਖੋ ਸਤਨਾਮ ਸ੍ਰੀ। ਇਹ ਸਭ ਕੁਝ ਸੱਜਣੋ ਪ੍ਰੇਮ ਤੇ ਡਰ, ਇਹ ਸਭ ਕੁਝ ਹੀ ਉਹਦਾ ਆਪਣਾ ਏ, ਉਹ ਆਪ ਹੀ ਰਹਿਮਤ ਕਰਕੇ ਤੇ ਸਾਰੇ ਸੰਸਾਰ ਵਿੱਚ ਵਿਚਰ ਰਿਹਾ, ਹਰ ਹਿਰਦੇ ਦੇ ਅੰਦਰ, ਹਰ ਸਰੀਰ ਵਿੱਚ, ਦੁਨੀਆਂ ਦੇ ਹਰ ਕੋਨੇ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਪਰਮਾਤਮਾ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਹਾਂਜੀ ਵਾਹਿਗੁਰੂ ਜੀ।
1: ਗੁਣ ਗੁਣੇ ਸਮਾਨੇ ਮਸਤਕ ਨਾਮ ਨਿਸ਼ਾਨੋ।
0: ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ, ਤੁਖਾਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਇਸ ਸ਼ਬਦ ਦਾ ਇਹ ਤੀਸਰਾ ਪਦਾ ਹੈ, ਗੁਣ ਗੁਣੇ ਸਮਾਣੇ ਮਸਤਕ ਨਾਮ ਨਿਸ਼ਾਨ, ਉਸੇ ਸ਼ਬਦ ਦਾ ਮੁੱਖ ਭਾਵ ਆ ਗਿਆ। ਮੱਥੇ ਉੱਤੇ ਲੇਖ ਲਿਖੇ ਹੋਣ, ਆ ਮੱਥੇ ਉੱਤੇ ਲੇਖ ਆ ਤੇ ਸਾਰੇ ਜੁੜ ਬੈਠੇ ਜੇ, ਨਹੀਂ ਤੇ ਕਿੰਨੇ ਹਜ਼ਾਰਾਂ ਹੀ ਤੁਰੇ ਫਿਰਦੇ ਨੇ, ਕੋਈ ਬਾਜ਼ਾਰਾਂ ਵਿੱਚ ਤੁਰਿਆ ਫਿਰਦਾ, ਕੋਈ ਘਰਾਂ ਵਿੱਚ ਵੇਸਲਾ ਹੋ ਕੇ ਸੁੱਤਾ ਪਿਆ, ਪਰ ਆ ਮਸਤਕ ਦਾ ਲੇਖ ਹੈ ਤੇ ਤੁਸੀਂ ਸਤਸੰਗਤ ਵਿੱਚ ਆਏ ਜੇ। ਸਤਿਗੁਰੂ ਕਹਿੰਦੇ ਜੇ ਮਸਤਕ ਦੇ ਉੱਤੇ ਨਿਸ਼ਾਨ ਭਾਵ ਮੱਥੇ ਉੱਤੇ ਲਿਖਿਆ ਹੋਇਆ ਲੇਖ ਉਘੜ ਆਵੇ, ਫਿਰ ਉਹ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਹਿਰਦੇ ਵਿੱਚ ਵਸ ਜਾਂਦੇ ਹਨ।
1: ਸੱਚ ਸੱਚ ਸਮਾਇਆ ਚੂਕਾ ਆਵਣ ਜਾਣੋ।
0: ਸੱਚ ਉਹ ਪਰਮਾਤਮਾ ਤੇ ਸੱਚ ਉਹਦਾ ਨਾਮ, ਸੱਚ ਸੱਚ ਸਮਾਇਆ, ਹਿਰਦੇ ਵਿੱਚ ਜਦੋਂ ਉਹਦਾ ਨਾਮ ਵਸ ਗਿਆ ਫਿਰ ਇਸ ਸੰਸਾਰ ਦੇ ਉੱਤੇ ਸੱਚ ਸੱਚ ਸਮਾਇਆ ਚੂਕਾ ਆਵਣ ਜਾਣਾ, ਜੰਮਣ ਤੇ ਮਰਨ ਇਸ ਸੰਸਾਰ ਦੇ ਉੱਤੇ ਉਹਦੀ ਭਟਕਣਾ ਖਤਮ ਹੋ ਗਈ। ਇੱਕ ਹੈ ਸਰੀਰਕ ਰੂਪ ਵਿੱਚ ਆ ਜੰਮਣਾ ਮਰਨਾ, ਜਨਮ ਲੈਣਾ ਤੇ ਮੌਤ ਹੋ ਜਾਣੀ, ਇੱਕ ਹੈ ਆਤਮਿਕ ਤੌਰ ਉੱਤੇ, ਬੰਦਾ ਕਈ ਵਾਰ ਗੁਰੂ ਦੇ ਨਾਲ ਜੁੜ ਜਾਂਦਾ, ਕਈ ਵਾਰ ਟੁੱਟ ਜਾਂਦਾ, ਕਈ ਵਾਰ ਕਹਿੰਦਾ ਭਾਈ ਸਾਹਿਬ ਜੀ ਕਰੀਏ ਕੀ, ਬੜਾ ਪਿਆਰ ਸੀ ਗੁਰੂ ਦੇ ਨਾਲ, ਬਸ ਆ ਇੱਕ ਘਰ ਦੇ ਵਿੱਚ ਦੁੱਖ ਆਇਆ, ਹੁਣ ਜੀ ਨਹੀਂ ਕਰਦਾ ਗੁਰੂ ਨੂੰ ਮਿਲਣ ਨੂੰ। ਇਹ ਵੀ ਜੰਮਣ ਮਰਨ ਹੈ ਜੀ, ਮੌਤ ਹੋਣੀ, ਗੁਰੂ ਵੱਲੋਂ ਮੌਤ ਹੋ ਜਾਣੀ। ਗੁਰੂ ਘਰ ਸਤਿਗੁਰ ਕਹਿ ਜਨਮੈ ਗਵਣ ਮਿਟਾਇਆ, ਕਈ ਵਾਰ ਜਨਮ ਹੋ ਜਾਣਾ ਤੇ ਕਈ ਵਾਰ ਮੌਤ ਹੋ ਜਾਣੀ। ਸਤਿਗੁਰੂ ਕਹਿੰਦੇ ਇਹ ਜੰਮਣ ਮਰਨ ਖਤਮ ਹੋ ਜਾਂਦਾ ਹੈ।
1: ਸੱਚ ਸੱਚ ਪਛਾਤਾ ਸੱਚ ਰਾਤਾ ਸੱਚ ਮਿਲੈ ਮਨ ਭਾਵੈ।
0: ਜਦੋਂ ਸੱਚ ਹਿਰਦੇ ਵਿੱਚ ਟਿਕ ਜਾਵੇ, ਸੱਚੇ ਦਾ ਨਾਮ ਹਿਰਦੇ ਵਿੱਚ ਟਿਕ ਜਾਵੇ, ਉਹ ਪਛਾਣ ਆ ਜਾਵੇ ਤੇ ਸੱਚੇ ਦੇ ਨਾਲ ਮਨੁੱਖ ਰੰਗਿਆ ਜਾਵੇ, ਪਤੀਤ ਜਾਵੇ ਉਹਦਾ ਮਨ ਤੇ ਉਹਦੇ ਪਰਮਾਤਮਾ ਦੇ ਨਾਮ, ਇਹਨਾਂ ਦੋਵਾਂ ਦਾ ਆਪਸੀ ਭੇਦ ਹੋ ਜਾਵੇ, ਮੇਲ ਮਿਲਾਪ ਹੋ ਜਾਵੇ। ਸੱਚ ਸੱਚ ਪਛਾਤਾ, ਸੱਚੇ ਰਾਤਾ ਸਾਚ ਮਿਲੇ ਮਨ ਭਾਵੇ, ਮਨ ਨੂੰ ਤਾਂ ਹੀ ਉਹ ਚੰਗਾ ਲੱਗਦਾ। ਵਸਤ ਤੇ ਉਹ ਚੰਗੀ ਲੱਗਦੀ ਨਾ ਜਦੋਂ ਸਾਹਮਣੇ ਦੁਕਾਨ ਵਿੱਚ ਜਾਈਏ ਨਾ ਆਨੇ ਵੀ ਆਹ ਜਿਹੜੀ ਪਹਿਲੀ ਚੀਜ਼ ਵੇਖੀ ਇਹੀ ਭਾ ਗਈ। ਦੁਕਾਨਦਾਰ ਹਜ਼ਾਰਾਂ ਮਹਿੰਗੀਆਂ ਵਸਤਾਂ ਵਿਖਾ ਦੇਵੇ, ਉਹ ਕੌਡੀ ਦੀ ਵਸਤ ਹੋਵੇ ਨਾ ਉਹ ਵੀ ਸੋਹਣੀ ਲੱਗ ਜਾਂਦੀ ਹੈ। ਸੱਜਣਾ ਜਿਸ ਤਰ੍ਹਾਂ ਦੁਨਿਆਵੀ ਵਸਤ ਪਸੰਦ ਕਰਨ ਲੱਗਿਆ ਤੂੰ ਆਪਣੇ ਮਨ ਤੋਂ ਕੰਮ ਲੈਂਦਾ ਵੀ ਆਹ ਮੇਰੇ ਮਨ ਨੂੰ ਭਾ ਗਈ, ਜਦੋਂ ਗੁਰੂ ਦੇ ਕੋਲ ਆਉਣਾ ਤੇ ਤੇਰੀ ਜ਼ਬਾਨ ਉੱਤੇ ਆ ਜਾਵੇ ਸਤਨਾਮ ਸਿਰੇ, ਉਸੇ ਵੇਲੇ ਇਸ ਵਸਤ ਨੂੰ ਸਾਂਭ ਕੇ ਰੱਖ ਲੈ, ਕਿਉਂਕਿ ਇਹ ਗੁਣਾਂ ਦਾ ਖਜ਼ਾਨਾ, ਇਹ ਗੁਣਾਂ ਦੀ ਖਾਣ ਦੁਬਾਰਾ ਪ੍ਰਾਪਤ ਨਹੀਂ ਹੋਣੀ।
1: ਸਾਚੇ ਉਪਰ ਅਵਰ ਨਾ ਦੀਸੈ, ਸਾਚੇ ਸਾਚ ਸਮਾਵੈ।
0: ਤੈਨੂੰ ਫਿਰ ਸੱਚੇ ਤੋਂ ਵੱਡਾ ਹੋਰ ਕੋਈ ਨਹੀਂ ਨਜ਼ਰ ਆਉਂਦਾ। ਅਸੀਂ ਹੁਣ ਕਹਿੰਦੇ ਫਲਾਣੇ 'ਚ ਬੜੀ ਤਾਕਤ ਆ ਜੀ, ਉਹ ਆਹ ਕੰਮ ਐਂ ਕਰਾ ਸਕਦਾ, ਪਰ ਜਿਹੜਾ ਰੱਬ ਦਾ ਭਗਤ ਹੈ ਗੁਰੂ ਕੇ ਪਿਆਰ ਵਾਲੇ ਉਹਨੂੰ ਇਹ ਵਿਸ਼ਵਾਸ ਵੱਜ ਜਾਂਦਾ ਵੀ ਇਸ ਦੁਨੀਆਂ ਦੇ ਉੱਤੇ ਉਸ ਤੋਂ ਵੱਡਾ ਕੋਈ ਨਹੀਂ, ਉਸ ਤੋਂ ਵੱਡਾ ਹੋਰ ਕੋਈ ਨਹੀਂ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਜਿਸ ਸੰਸਾਰ ਦੇ ਉੱਤੇ ਦਿਨ ਤੇ ਰਾਤ ਨੂੰ ਬਣਾਉਣ ਵਾਲਾ ਉਹ ਮਾਲਕ ਆਪ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਜਦੋਂ ਹਿਰਦੇ ਵਿੱਚ ਵਸ ਜਾਂਦਾ ਹੈ ਫਿਰ ਇਸ ਸੰਸਾਰ ਦੇ ਵਿੱਚ ਉਹਦੇ ਤੋਂ ਵੱਡਾ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ।
1: ਮੋਹਨ ਮੋਹੇ ਲੀਆ ਮਨ ਮੇਰਾ, ਬੰਧਨ ਖੋਲ ਨਿਰਾਰੇ।
0: ਜਿਹੜੇ ਬੰਧਨਾਂ ਦੇ ਵਿੱਚ ਮੈਂ ਪਿਆ ਸਾਂ ਉਹ ਬੰਧਨ ਕੱਟ ਦਿੱਤੇ, ਤੇ ਉਸ ਮੋਹਨ ਨੇ ਪ੍ਰਮਾਤਮਾ ਨੇ ਮੇਰਾ ਮਨ ਮੋਹ ਲਿਆ, ਹੁਣ ਮੇਰਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਗਿਆ ਹੈ।
1: ਨਾਨਕ ਜੋਤੀ ਜੋਤ ਸਮਾਣੀ, ਜਾ ਮਿਲਿਆ ਅਤ ਪਿਆਰੇ।
0: ਆਹ ਜਿਹੜੀ ਜੋਤ ਵਿਛੜੀ ਸੀ ਨਾ, ਵਿਛੜ ਕੇ ਆਈ ਸੀ, ਇਹ ਫਿਰ ਉਹਦੇ ਵਿੱਚ ਮਿਲ ਗਈ। ਜੋਤੀ ਜੋਤ ਸਮਾਣੀ, ਨਾਨਕ ਜੋਤੀ ਜੋਤ ਸਮਾਣੀ, ਇਸ ਸੰਸਾਰ ਦੇ ਉੱਤੇ ਫਿਰ ਦੀਸੈ ਸਾਚੇ ਸਾਚ ਸਮਾਵੇ। ਨਾਨਕ ਜੋਤੀ ਜੋਤ ਸਮਾਣੀ, ਜਾਂ ਮਿਲਿਆ ਅਤ ਪਿਆਰੇ। ਜਦੋਂ ਉਹ ਹਿਰਦੇ ਵਿੱਚ ਮਿਲ ਜਾਵੇ ਫਿਰ ਇਹਦਾ ਵਿਛੋੜਾ ਨਹੀਂ ਰਹਿੰਦਾ, ਇਹ ਟੁੱਟ ਕੇ ਨਹੀਂ ਰਹਿੰਦਾ, ਸਦੀਵ ਕਾਲ ਵਾਸਤੇ ਉਹਦੇ ਨਾਲ ਜੁੜ ਜਾਂਦਾ। ਫਿਰ ਇਹਦਾ ਤੁੰਬਾ ਤੁੰਬਾ ਕੱਟਿਆ ਜਾਵੇ, ਪੋਟਾ ਪੋਟਾ ਕੱਟ ਕੇ ਇਹਨੂੰ ਸ਼ਹੀਦ ਕੀਤਾ ਜਾਵੇ, ਇਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਤੇ ਛਾਣੀਆਂ ਦੇ ਨਾਲ ਉਹਨੂੰ ਨੋਚਿਆ ਜਾਵੇ, ਉਹ ਫਿਰ ਵੀ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਦਾ। ਇਸ ਸੰਸਾਰ ਦੇ ਉੱਤੇ ਬੜੀਆਂ ਵੱਡੀਆਂ ਵੱਡੀਆਂ ਮਿਸਾਲਾਂ, ਸੰਸਾਰ ਦੇ ਉੱਤੇ ਦੁਨਿਆਵੀ ਤੌਰ ਉੱਤੇ ਸਰੀਰ ਦੇ ਬੜੇ ਬੜੇ ਵੱਡੇ ਦੁੱਖ, ਪਰ ਜਿਸ ਦਿਨ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਵਸ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਈਂ ਮੀਆਂ ਮੀਰ ਨੂੰ ਸੰਬੋਧਨ ਹੋ ਕੇ ਕਹਿੰਦੇ ਨੇ, ਕਿਆ ਹੋਊਗਾ ਤਨ ਤਪ ਰਹਾ, ਹਮ ਸ਼ਾਂਤ ਹੈ ਹਰੀ ਨਾਮ ਸੇ। ਸਤਿਗੁਰ ਕਿਰਪਾ ਕਰੇ ਸਾਡੇ ਹਿਰਦੇ ਵਿੱਚ ਪ੍ਰੇਮ ਵਸੇ। ਆਪ ਜੀ ਨੂੰ ਪਤਾ ਹੈ ਜਿਵੇਂ ਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੀਰੀ ਪੀਰੀ ਮਾਰਚ ਆਰੰਭ ਹੋ ਕੇ ਤੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਪਹੁੰਚਿਆ ਸੀ 23 ਅਗਸਤ ਨੂੰ, ਜਾਣੀ ਕਿ ਪਰਸੋਂ ਐਤਵਾਰ ਵਾਲੇ ਦਿਨ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਹ ਮੀਰੀ ਪੀਰੀ ਮਾਰਚ ਜਿਹੜਾ ਹੈ ਉਹ ਆਰੰਭ ਹੋ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਪਹੁੰਚੇਗਾ। 4 ਸਤੰਬਰ ਨੂੰ ਇਹਦੀ ਸਮਾਪਤੀ ਹੈ। ਜੋ ਵੀ ਮਾਈ ਭਾਈ ਜਿਹਨੇ ਵੀ ਇਸ ਮੀਡੀਆ ਦੇ ਰਾਹੀਂ ਸਰਵਣ ਕਰ ਰਹੇ ਨੇ, ਸਾਰਿਆਂ ਨੂੰ ਬੇਨਤੀ ਹੈ ਵੀ ਇਸ ਮਾਰਚ ਵਿੱਚ ਸ਼ਾਮਲ ਹੋਵੋ। ਤੁਹਾਡੇ ਮਨ ਵਿੱਚ ਆਵੇਗਾ ਵੀ ਇਹ ਮਾਰਚ ਦਾ ਲਾਭ ਕੀ। ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ, ਕੇਵਲ ਮੈਂ 1 ਮਿੰਟ ਲੈਣਾ ਤੁਹਾਡਾ ਜੀ, ਜਿਸ ਵੇਲੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਮੀਰੀ ਅਤੇ ਪੀਰੀ, ਸੰਤ ਅਤੇ ਸਿਪਾਹੀ, ਧਰਮ ਅਤੇ ਰਾਜ ਇਕੱਠਿਆਂ ਕਰਕੇ ਅਤੇ ਇਹਦੇ ਵਿੱਚ ਸ਼ਕਤੀ ਨਵੀਂ ਜਾਣ ਪਾਈ ਔਰ ਇਸ ਸਿਧਾਂਤ ਨੂੰ ਪੂਰੀ ਦੁਨੀਆਂ ਦੇ ਵਿੱਚ ਫੈਲਾਇਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ, 4 ਅਤੇ 4 ਜਿੱਤੀਆਂ। ਬਾਣੀ ਅੰਦਰ ਹੈ ਸਤਿਗੁਰੂ ਜੀ ਨੇ ਜੋਸ਼ ਭਰ ਦਿੱਤਾ। ਕੱਲਾ ਜੋਸ਼, ਕੱਲੀ ਰਾਜਨੀਤੀ ਦੁਨੀਆਂ ਦੇ ਉੱਤੇ ਅਤਿਆਚਾਰ ਕਰਨ ਲੱਗ ਪੈਂਦੀ ਹੈ, ਅਤੇ ਜਿਸ ਵੇਲੇ ਹਿਰਦੇ ਦੇ ਅੰਦਰ ਬਾਣੀ ਵਸੀ ਹੋਵੇ, ਪਰਮਾਤਮਾ ਦਾ ਨਾਮ ਵਸਿਆ ਹੋਵੇ, ਉਹ ਹਲੀਮੀ ਦੇ ਨਾਲ ਇਸ ਕਿਰਪਾ ਦੀ ਆਣ ਨੂੰ ਆਪਣੇ ਹੱਥ ਵਿੱਚ ਲੈ ਕੇ ਦੁਨੀਆਂ ਦੇ ਉੱਤੇ ਜ਼ੁਲਮ ਦਾ ਅੰਤ ਅਤੇ ਮਜ਼ਲੂਮ ਦੀ ਰੱਖਿਆ ਕਰਨ ਲੱਗ ਪੈਂਦਾ। ਸਤਿਗੁਰੂ ਕਿਰਪਾ ਕਰੇ ਸਾਨੂੰ ਇਹ ਮੀਰੀ ਪੀਰੀ ਦਾ ਸਿਧਾਂਤ ਸਮਝ ਆ ਜਾਵੇ, ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਅਨੁਸਾਰ ਧਰਮ ਅਤੇ ਰਾਜਨੀਤੀ, ਸੰਤ ਅਤੇ ਸਿਪਾਹੀ ਵਾਲੀ ਬਿਰਤੀ ਧਾਰਨ ਕਰਕੇ ਇਸ ਦੁਨੀਆਂ ਦੇ ਉੱਤੇ ਆਪਣੇ ਮਨ ਦੇ ਅੰਦਰ ਭਾਓ ਭਾਓ, ਪ੍ਰੇਮ ਅਤੇ ਡਰ, ਅਦਬ ਸਤਿਕਾਰ ਪੈਦਾ ਕਰਕੇ ਦੁਨੀਆਂ ਦੇ ਉੱਤੇ ਜਿਹੜਾ ਸਿੱਖ ਗੁਰੂ ਨਾਨਕ ਸਾਹਿਬ ਜੀ ਨੇ ਪੈਦਾ ਕੀਤਾ ਸੀ ਉਹ ਮਿਸਾਲ ਕਾਇਮ ਕਰੀਏ, ਫਿਰ ਸਾਨੂੰ ਕਿਸੇ ਨੂੰ ਕਹਿਣਾ ਨਹੀਂ ਪਵੇਗਾ ਕਿ ਭਾਈ ਸਾਡੀ ਔਲਾਦ ਵਿਗੜਦੀ ਹੈ। ਅਸੀਂ ਫਿਰ ਆਪੇ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜ ਕੇ ਗੁਰਮਤ ਦੀ ਗੁੜਤੀ ਦੇਵਾਂਗੇ। ਜੰਮਦੇ ਬੱਚੇ ਦੇ ਕੰਨ ਵਿੱਚ ਇਹ ਨਹੀਂ ਵੀ ਇਹਨੂੰ ਗੁੜਤੀ ਦਿੱਤੀ ਹੈ ਅਤੇ ਇਹ ਬੱਚਾ ਕੀ ਬਣੇਗਾ, ਜੰਮਦੇ ਉਹਨੂੰ ਗੁੜਤੀ ਦੇਵਾਂਗੇ ਸਤਨਾਮ ਸ੍ਰੀ ਵਾਹਿਗੁਰੂ ਜੀ। ਅਤੇ ਜਿਸ ਵੇਲੇ ਗੁੜਤੀ ਮਿਲੀ ਅਤੇ ਸੰਸਾਰ ਦੇ ਵਿੱਚ ਸਾਡਾ ਸਮਾਜ ਚੰਗਾ ਹੋਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ 23 ਅਗਸਤ ਦਿਨ ਐਤਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਮੀਰੀ ਪੀਰੀ ਮਾਰਚ ਆਰੰਭ ਹੋ ਰਿਹਾ ਹੈ, ਜੋ 4 ਸਤੰਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਮਾਪਤ ਹੋਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਇਸ ਮੀਰੀ ਪੀਰੀ ਮਾਰਚ ਦੇ ਵਿੱਚ ਹਾਜ਼ਰੀਆਂ ਭਰਨ ਜੀ। ਆਓ ਅਖੀਰਲਾ ਬਚਨ ਪੜ੍ਹ ਕੇ ਸਮਾਪਤੀ ਕਰੀਏ।

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इन्हां तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124 4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ HMP ਕਸਟਮ ਕੈਬਨਿਟਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਪਾਲ ਸੇਖੋਂ ਜੀ ਨੂੰ 403-829-5000 ਜਾਂ ਫਿਰ 403-719-4947 ਤੇ ਸੰਪਰਕ ਕਰ ਸਕਦੇ ਹੋ। HMP ਕਸਟਮ ਕੈਬਨਿਟਸ ਲਿਮਿਟਿਡ ਦਾ ਪਤਾ ਹੈ ਯੂਨਿਟ ਨੰਬਰ 11 2316 ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347 ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue South East Calgary।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646, 403-250-5646। ਇਹਨਾਂ ਦਾ ਪਤਾ ਹੈ 2023 34th Street, Northeast, Calgary।

0: ਹੈਲੋ ਕੈਲਗਰੀ, ਇਹ 22 ਅਗਸਤ ਨੂੰ ਕਰੋ ਘਰ ਵਰਗੀ ਨਵਰਾਤਰੀ ਦਾ ਅਨੁਭਵ। ਕਾਲਿਕਾ ਕ੍ਰੀਏਸ਼ਨ ਲੈ ਕੇ ਆ ਰਿਹਾ ਕੈਲਗਰੀ ਦਾ ਪਹਿਲਾ ਸ਼ੇਰੀ ਸਟਾਈਲ ਗਰਬਾ ਭਜਨ ਮੰਡਲੀ ਗਰਬਾ ਮਹੋਤਸਵ, ਜੋ ਕਿ ਹੋਣ ਜਾ ਰਿਹਾ ਜੈਨੇਸਿਸ ਸੈਂਟਰ ਦੇ ਵਿੱਚ। ਇੱਥੇ ਭਜਨ ਦਾ ਮਤਲਬ ਹੈ ਟ੍ਰੈਡੀਸ਼ਨਲ ਗਰਬਾ ਗੀਤ, ਅਤੇ ਮੰਡਲੀ ਦਾ ਮਤਲਬ ਹੈ 6 ਲਾਈਵ ਮਿਊਜੀਸ਼ੀਅਨ, ਜਿਹੜੇ ਲੈ ਕੇ ਆਉਣਗੇ ਅਸਲੀ ਟ੍ਰੈਡੀਸ਼ਨਲ ਗਰਬਾ ਵਾਲਾ ਮਾਹੌਲ। ਇੱਥੇ 2 ਤਾਲੀ ਹੋਵੇਗੀ, 3 ਤਾਲੀ ਹੋਵੇਗੀ ਅਤੇ ਨਾਲ ਹੀ ਹੋਵੇਗਾ ਡਾਂਡੀਆ। ਮਾਂ ਦੀ ਭਗਤੀ, ਟ੍ਰੈਡੀਸ਼ਨਲ ਗਰਬਾ, ਆਪਣੇ ਲੋਕ ਅਤੇ ਵਿਰਾਸਤ ਵਿੱਚ ਸਜੀ ਹੋਈ ਇੱਕ ਸ਼ਾਮ। ਸੋ ਭੁੱਲਣਾ ਨਹੀਂ, 22 ਅਗਸਤ 2026 ਸ਼ਾਮ ਦੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਜੈਨੇਸਿਸ ਸੈਂਟਰ ਕੈਲਗਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 5878347007 ਅਤੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨਾਲ ਜ਼ਰੂਰ ਆਇਓ, ਤੁਹਾਡਾ ਤਹਿ ਦਿਲੋਂ ਸਵਾਗਤ ਆ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਊਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਫਰਨੀਚਰ ਐਂਡ ਡੈਕੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਇੰਡੀਅਨ ਟੀਕ ਵੁੱਡ ਮੇਡ ਬੈੱਡ ਬਾਕਸ, ਸੋਫੇ, ਲਿਵਿੰਗ ਡਾਇਨਿੰਗ ਤੇ ਬੈਡਰੂਮ ਫਰਨੀਚਰ ਤੋਂ ਇਲਾਵਾ ਹੋਮ ਡੈਕੋਰ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਪੰਜਾਬ ਫਰਨੀਚਰ ਐਂਡ ਡੈਕੋਰ ਨੂੰ 403-798-0063 ਯਾਨੀ 403-798-0063 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਫਰਨੀਚਰ ਐਂਡ ਡੈਕੋਰ ਦਾ ਪਤਾ ਹੈ, ਯੂਨਿਟ ਨੰਬਰ 2110, 76 West Winds Crescent, Northeast Calgary।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ।

0: प्रोग्राम दा ए हिस्सा तुहाडे तक कैसिडी हे इंजरी लॉ तों तारा कैसिडी जी दे सहयोग नाल पहुंचाया जा रहा है। इन्हां तों किसी भी तरह दे मोटर व्हीकल एक्सीडेंट इंजरी क्लेम बारे कोई भी जानकारी लैण लई तुसीं तारा कैसिडी जी नूं 403-770-1099 यानी 403-777-1099 ते संपर्क कर सकते हो। कैसिडी हे इंजरी लॉ दा पता है, यूनिट नंबर 1507, 14 एवेन्यू साउथ वेस्ट कैलगरी।
1: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
0: ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570 65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਖਾਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆ ਵਡਿਆਈਆਂ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ। ਆਖਾ ਜੀਵਾ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਸੱਚ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜਿਵੜ ਆਪ ਤਿਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।

राग गुजरी महला चौथा। हर के जन सतगुर सतपुरखा, बिनो करो गुर पास। हम कीरे किरम सतगुर शरणाई, कर दया नाम प्रगास। मेरे मीत गुरदेव, मोका राम नाम प्रगास। गुरमत नाम मेरा प्राण सुखाई, हर कीरत हमरी रह रास रहाओ। हर जन के वड भाग वडेरे, जिन हर हर श्रद्धा हर प्यास। हर हर नाम मिले त्रिवतास, मिल संगत गुण प्रगास। जिन हर हर हर रस नाम न पाया, ते भागहीन जम पास। जो सतगुर शरण संगत नहीं आए, त्रिग जीवे त्रिग जीवास। जिन हर जन सतगुर संगत पाई, तिन तुर मस्तक लिखिया लिखास। धन धन सतसंगत, जित हर रस पाया। मिल जन नानक नाम प्रगास। राग गुजरी महला पंजवा, काहे रे मन चितवह उद्दम। जा हर हर जियो परया, सैल पत्थर में जंतु पाए। ताका रिजक आगै कर धरया, मेरे माधो जी सतसंगत मिले सो तरया। गुर प्रसाद परम पद पाया, सुखी काष्ट हरया रहाओ। जनन पिता लोक सुत बनिता, कोय न किसकी धरया। सिर सिर रिजक संबाहे, ठाकुर काहे मन भव करया। उडे उडे आवै सै कोसा, तिस पाछै बचरे शरया। तिन कवन खलावै कवन चुगावै, मन मह सिमरन करया। सब निदान दस अष्ट सिदान, ठाकुर कर तल धरया। जन नानक बल बल सद बल जाइए, तेरा अंत न पारा वरिया। सब निदान दस अष्ट सिदान, ठाकुर कर तल धरया। जन नानक बल बल सद बल जाइए, तेरा अंत न पारा वरिया। राग आसा महला चौथा, सो पुरख एक ओंकार। सतगुर प्रसाद सो पुरख निरंजन, हर पुरख निरंजन। हर अगम अगम पारा, सब त्यावह सब त्यावह तुद जी। हर सच्चे सिरजनहारा, सब जियो तुम्हारे जी। तू जियो का दातारा, हर त्यावह संतो जी। सब दुख विसारन हारा, हर आपे ठाकुर हर आपे सेवक जी। क्या नानक जंत विचारा, तू कट कट यंत्र सर्ब निरंतर जी। हर एको पुरख समाणा, एक दाते एक पेखारी जी। सब तेरे चोज विडाणा,
ਤੂੰ ਆਪੀ ਦਾਤਾ ਆਪੀ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕਾ ਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਪਹਿ ਜਪੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ
ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥ ਜਾਤ ਰੰਗ ਮਾਇਆ ਕੈ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਸਰਣ ਪਰੇ ਕੀ ਰਾਖਹ ਸਰਮਾ। ਜਪ ਤਪ ਸੰਜਮ ਧਰਮ ਨਾ ਕਮਾਇਆ,

ਵਾਲੀਆਂ ਮੁਕਦਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਾ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਉੱਲ ਚੁੱਕ ਮੁਵਾਫ ਕਰਨੀ ਸਿੱਖ ਪੜ

ਪਤਾਰ ਪਿਆਰ ਹੈ, ਮਾਂ ਪੁੱਤ ਸੰਭਾਲੇ, ਪੀਰ ਮੁਰੀਦਾ ਪਿਰਹੜੀ ਉਹ ਨਿਭ ਹੈ ਨਾਲੇ, ਸੁਕਹ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ ਸਿਰਸ਼ਾਂ ਦਸ਼ਾਹ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਮਹੱਲਾ ਪੰਜਵਾਂ, ਆਏ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧ ਕੂਪ ਤੇ, ਲਵ ਹੋ ਆਪਣੀ ਚਰਣੀ, ਆਏ ਅਨਕ ਜਨਮ ਭ੍ਰਮ ਸਰਣੀ, ਉਦਰ ਦੇਹ ਅੰਧ ਕੂਪ ਤੇ, ਲਵ ਹੋ ਆਪਣੀ ਚਰਣੀ, ਰਹਾਉ ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਣੀ, ਸਾਧ ਸੰਗਤ ਕੈ ਅੰਚਲ ਲਾਵਹ, ਬਿਖਮ ਨਦੀ ਜਾਏ ਤਰਣੀ, ਸੁਖ ਸੰਪਤ ਮਾਇਆ ਰਸ ਮੀਠੇ, ਇਹ ਨਹੀਂ ਮਨ ਮਹਿ ਧਰਣੀ, ਹਰ ਦਰਸ਼ਨ ਤ੍ਰਿਪ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੈਲਗਰੀ 24 ਘੰਟੇ ਸੱਤੋ ਦਿਨ ਪ੍ਰਸਾਰਿਤ ਹੋਣ ਵਾਲੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM